Bye-bye.

0: ਭਿਖੋ ਮਨੈ ਨਾਨਕ ਭਵੈ ਨਾ ਭਿਖੋ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ।
0: ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਨ ਦਰਗਹਿ ਮਾਨ।
1: ਜੈ ਸੋ ਹਜ਼ਾਰ ਰਾਜਾਨ ਪੰਚਾ ਕਾਗੁਜ ਏਕ ਧਿਆਨ।
0: ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸਮਾਨ।
1: ਧਰਮ ਦਿਆ ਕਾ ਪੁੱਛ ਤੋ ਥਾ ਪ੍ਰਖਿਆ ਜਨ ਛੂਤ।
0: ਜੇ ਕੋ ਬੁਝੈ ਹੋਵੈ ਸੁਜਿਆਰ ਧਵਲ।

0: ਕੁਦਰਤ ਕਾਮਣ ਤਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
1: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
0: ਸੰਖ ਭਗਤ ਗੁਣ ਗਿਆਨ

0: ਪਾਪੀ ਪਾਪ ਕਰ ਜਾਹੇ ਸੰਖ ਯਾਰ ਕੂੜੇ ਵਿਰਾਹੇ
1: ਸੰਖ ਲੇਸ਼ ਮਲ ਪਖਾਇਆ ਸੰਖ ਨਿੰਦਕ ਸੇ ਕਰੇ ਪਾਰ
0: ਨਾਨ ਗੁਲੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੇਰ ਭਾਵੇ ਸਾਹਿਬ ਲਿਖਾ ਤੂੰ ਸਦਾ ਸੁਨਾਮ ਨਿਰੰਕਾਰ
0: ਸੰਖ ਨਾਵ ਸੰਖ ਦਾਵ ਅਗਾਮ ਅਗਾਮ ਸੰਖ ਲੋ
1: ਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ
0: ਗਿਆਨ ਗੀਤ ਪ੍ਰਕਾਰ
1: ਜੋ
0: ਤੋਂ ਭਾਵੈ

0: ਬੋਲ ਨਾ ਹੋਵਨੀ ਜਿਹੇ ਤਿਸ ਮਨੋ ਨਾ ਵਿਸਰੈ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਜਾਪੈ ਕੀਤਾ ਆਕਾਰ ਅੰਤ ਜਾਪੈ ਪਾਰਾ ਵਾਰ
0: ਅੰਤ ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਏ
1: ਅੰਤ ਨਾ ਜਾਣੇ ਕੋਈ ਬਹੁਤ ਕਿਸੇ ਬਹੁਤ ਹੋਏ
0: ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ
1: ਉੱਚਾ ਹੋਵੇ ਕੋਈ ਸੁੱਚੇ ਕੋਈ ਜਾਣੇ ਸੋਏ
0: ਜੇ ਉਹਦੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਤਾ ਕਰਮ ਲਿਖਿਆ ਨਾ ਜਾਏ ਵੱਡਾ ਡਾਟਾ ਤੈਨਾਂ ਤੁਮਾਏ
0: ਕੀਤੇ ਮੰਗਾਂ ਜੋ ਦੋ ਪਾਰ ਕੀਤਿਆ ਗਣਤ ਨਹੀਂ ਵਿਚਾਰ
1: ਦੇਖਾ ਤੋ

ਅਮੁੱਲ ਆਵੈ ਅਮੁੱਲ ਲਹਿ ਜਾਹੇ ਅਮੁੱਲ ਭਾਈ ਅਮੁੱਲਾ ਸਮਾਹੇ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਦੇ।

ਈਸ਼ਰ ਜੁਗ ਜੁਗ ਵੇਦਾਂ ਨਾਵੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵੈ ਜੋ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਸਹੀ ਤੁਧਨੋ ਗਾਵੈ ਜੋ ਤੁਧ ਭਾਵਨ।

रंगी रंगी पाती कर कर जिनसी माया जिन उपाई जो तिस भावै सोई कर सी हुकम न करना जाई ਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਲਭੂਤ ਆਈ ਪੰਤੀ ਸਗਰ ਜਮਾਤੀ ਮਨ ਜੀਤੈ ਜਗ ਜੀਤ ਭੂਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਸੰਜੋਗ ਵਜੋਗ ਦੋਏ ਕਾਰ ਚਲਾਵੈ ਦੇਖੇ ਆਵੈ ਭਾਗ ਏਕਾ ਮਾਈ ਜੋਗ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ।

0: ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ਼ ਆਦ ਅਨਿਲ ਅਨਾਦ ਅਨਾਹਰ ਜੁਗ ਜੁਗ ਇੱਕ ਹੋਵੇ
0: ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਜੀਸ
1: ਕਿਹੜਾ
0: ਆਖੀਏ ਇੱਕ ਨਾਨਕ
1: ਜੀਸ ਆਕਾਸ਼ ਕੀ

ਜੇ ਸਹਤ ਜੋ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਹੋਏ। ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸ਼ਾਮ ਕਿਸੇ ਜੀ ਜੁਟ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਣ ਪੰਜ ਪਰਵਾਨ ਨਜ਼ਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਵਰ ਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ

ਸਾਧਨ ਸਮੁੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਐ ਬਹੁਤ ਅਨੂਪ ਤਿੱਥੇ ਘੜੀਐ ਸੁਰਤ ਮਾਤ ਮਨ ਬੁੱਧ ਤਿੱਥੇ ਘੜੀਐ ਸੁਰਾ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਤਿੱਥੇ ਬੋਧ ਮਹਾਂਬਰ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ

0: ਆਸੀ
1: ਜਟਪਟ ਛੰਦ ਤੋ ਪ੍ਰਸਾਦ ਅੰਮ੍ਰਿਤ ਕਰ ਮੈਂ ਅੰਮ੍ਰਿਤ ਧਰ ਮੈਂ
0: ਅਖਲ ਜੋਗੇ ਚਲ ਭੋਗੇ
1: ਅਚਲ ਰਾਜਾ ਅਟਲ ਸਾਜੇ
0: ਅਖਲ ਧਰਮ ਲਖ ਕਰਮ
1: ਸਰਬੰਗ

0: ਕਿਸਵਤਰ ਦੇਸਾ ਕਿਸਵਤਰ ਭੇਸਾ
1: ਕਿਸਵਤਰ ਮਾਨਿਆ ਸਤਿਆਵਨ ਪ੍ਰਦਾਨਿਆ
0: ਕਿਸਵਤਰ ਜਾਪਿਆ ਕਿਸਵਤਰ ਥਾਪਿਆ
1: ਕਿਸਵਤਰ ਪਾਣਾ ਕਿਸਵਤਰ ਮਾਨਿਆ
0: ਕਿਸਵਤਰ ਇੰਦਰਾ।

0: ਘਰ ਧਾਰੀਆ
1: ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ
0: ਗੁਰ ਕਰਮ ਪਾਇਆ ਤੂੰ ਜਿਨ ਕੋ ਉਸ ਨਾਮ ਹਰ ਕਰ ਲਾਗੇ
1: ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਣ ਹਦ ਵਾਜੇ
0: ਸਾਚੀ ਦੇਵੈ ਬਿੰਦੇ ਰਮਾਣੀ ਦੇ ਨਮਾਣੀ ਦੇਵੈ ਬਾਜੂ ਕਿਆ ਕਰੇ ਵਿਚਾਰੀਆ
1: ਵਾਜ ਸਮਰੱਥ ਕੋਈ ਨਾਹੀ।

0: ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ।
1: ਕਹਿ ਨਾਨਕੇ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ,
1: ਪਾਵਨ ਤਾਂ ਸੋਜਨ ਦੇ ਜਿਸ

0: ਜਿਨ ਸੱਚ ਤਜਿਆ ਗੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ।
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਸੋਏ ਪਹੁੰਚਿਆ।

0: ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ।
1: ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸਮਾਲੇ।
0: ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ।
1: ਤਾਹ ਨਾਨਕ ਸੁਣੋ ਸੰਤੋ ਸੂਰਸਿਖ ਸਨਮੁਖ ਹੋਏ।
0: ਜੇ ਕੋ ਗੁਰ ਤੇ ਬੇਮੁਖ ਹੋਵੈ

0: ਸਤਿਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ,
1: ਦਿਲ ਕੋ ਨਜ਼ਰ ਕਰਮ ਹੋਵੇ ਹਿਰਦੈ ਤਨਾ ਸਮਾਣੀ,
0: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ,
1: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ,
1: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
0: ਜਿਨ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ,
1: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
0: ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
1: ਸ਼ਬਦ ਰਤਨ ਜਿਤ ਮਨ ਲਾਗਾ ਹੋਆ ਸਮਾਓ,
0: ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ,
1: ਆਪੇ ਹੀਰਾ ਰਤਨ ਆਪੇ ਜਿਸਨੂੰ

0: ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਜੈ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮੈਂ ਪ੍ਰਤਪਾਰ ਕਰੇ ਸੋ ਕਿਉਂ ਮਨੋ ਵਿਸਾਰੀ ਹੈ
1: ਮਨੋ ਕਿਉਂ ਵਿਸਾਰੀ ਹੈ ਏ ਵਰਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ
0: ਉਸਨੂੰ ਕਿਉਂ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ।
0: ਨਾਨਕੇ ਉੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ
1: ਜੈਸੀ ਅਗਨ ਉਦਰ ਮੈਂ।

0: ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ।
1: ਇਹ ਧਨ ਤੇਰਾ ਮਿਲਿਆ ਜਿਨ ਹਰ ਆਪੇ ਭਾਣਾ,
0: ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣ ਜਾਰਾ।
1: ਇਹ ਦਸਨਾ ਤੂੰ ਅਨਸ ਰਾਤ ਰਹੀ ਤੇਰੀ ਪਿਆਸ ਨਾ ਜਾਏ,
0: ਪਿਆਸ ਨਾ ਜਾਏ ਹੋਰ ਤਕਿੱਤੈ ਜਿਚਰ ਹਰ ਰਸ ਪੱਲੇ।

0: ਤਾ ਜਿਨ ਜੀਵ ਪਾਏ ਜਗ ਤਿਖਾਇਆ।
1: ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਜ਼ਰੀ ਆਇਆ।
0: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
1: ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ।
0: ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ।
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ।
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
1: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
0: ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
1: ਏ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ।
0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
0: ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
1: ਏ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
1: ਇਹ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
0: ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ

0: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ
1: ਸਚ ਲਖ ਮਨਾਣੀ ਤਾਂ ਕੀ ਗਤ ਕਹੀ ਨਾ ਜਾਏ
0: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਾ।

ਦਾਸ ਕੁੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼ਿਵ ਗੌਤੀ ਜੀ ਸਾਹਿਬਾ, ਸ਼ਿਵ ਗੌਤੀ ਜੀ ਕੇ ਪਾਤਸ਼ਾਹ ਦਸਵੀਂ ਪਿਤ ਭਗਤੀ ਸਿਮਰ ਕਰ ਗੁਰੂ ਨਾਨਕ ਲੈ ਕੇ ਆਏ, ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਏ ਸਹਾਰ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਦਾਇ, ਸ੍ਰੀ ਹਰਿ ਕ੍ਰਿਸ਼ਨ ਕੀ ਆਈ ਹੈ ਜਿਸ ਦੇ ਠਹਿ ਸਭ ਲੁਕ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਣੇ ਦਿਆ ਬਤਾਏ, ਸਥਾਇ ਹੋਏ ਜੀ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਥਾਇ ਹੋਏ ਜੀ ਸਹਾਇ ਦਸਾਂ ਪਾਤਸ਼ਾਹ ਦੀ ਜੋਤਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੇ ਆਦਰ ਧਿਆਨ ਧਿਆ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਕ ਸਾਹਿਬ ਜਾ ਰਿਹਾ, ਚਾਲੀਆਂ ਮੁਕਤੀਆਂ ਹੱਟੀਆਂ ਚੱਪੀਆਂ ਤੱਪੀਆਂ, ਜੈ ਨਾਮ ਚੱਪਿਆ ਬਣ ਚੁੱਕਿਆ, ਦੇਖ ਚਲਾਈ ਦੇਗ ਵਾਜ ਦੇਗ ਅੰਦਰ ਕੀਤਾ, ਤੇਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਿਆ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਾਂ ਨੇ ਤਨ ਹੇਤ ਜੀ ਦਿੱਤੇ, ਵੰਧ ਵੰਧ ਕਟਾਏ ਖਪਰਾ ਰਹਾਈਆਂ ਚੜ੍ਹਦੀਆਂ ਤੇ ਚਲੇ ਤੇ ਆਰਿਆਂ ਨਾਲ ਚਲਾਏ ਗਏ, ਕਦੋਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇ ਸੱਸ ਵਾਸਾ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਿਆ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਾਕਤਾਂ ਸੇਵਾ ਕਰਦਾ ਦੇ ਧਿਆਨ ਧਿਆ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪਿਛਮੇ ਸਬਕ ਖਾਲਸਾ ਜੀ ਕੇ ਅਰਦਾਸ ਹੈ ਜੀ, ਸਬਕ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤਾ ਵੈ ਚਿੱਤਾ ਬਨ ਕਾ ਸਤਿਕਾਰ ਸਰ ਸੁਖ ਹੋਵੇ, ਜਹਾਂ ਜਹਾਂ ਰਚਾਇਤ ਖਾਲਸਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਾਇਤ, ਦੇਖ ਦੇਖ ਫਤਿਹ ਪਿਰ ਕੀ ਪੈਤ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ। ਸਿੱਖਾ ਜਮਾਨੀ ਬਾ ਮਾਤੂ ਜੀ ਮਾਤ ਪਾਤਾ

ഉപദേശിച്ചു മല്ലയാ ഭാവന പായ

ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਜ਼ਰ ਢੋ ਨਾ ਲਹਿਣੀ ਧਾਵਦੇ ਇੱਕ ਮੂਨ ਨਾ ਬੁੱਝਣ ਆਪਣਾ ਅਣਹੋਦਾ ਆਪ ਗਣਾਇੰਦੇ ਹੋ ਢਾਡੀ ਗਾ ਨੀਚ ਜਾਤ ਹੋਰ ਉੱਦਮ ਜਾ

ਤਾੜੀ ਆਪੇ ਹੀ ਕਰਨਾ ਕੀ ਉਹ ਕਲਾ ਆਪੇ ਹੀ ਤਾੜੀ ਹੈ ਦੇਖੇਗੀ ਤਾਂ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ

Spongebob.

ਪ੍ਰਜਾਲੀ ਨਾਮ ਮਿਲੇ ਅਧਾਰ ਸਨਾਵਤ ਨਿਰਮਲਾ ਮਹਿਲਾ ਗੁਣ ਹੋਏ ਨਾਮ ਕਿਹੜੀ ਸੂਤੀ ਹੈ ਨਗਰ ਪਿਰ ਦਿੱਤੋ ਨਗਰ ਦੇਸ਼ ਹੋਏ ਮਹਿਲਾ ਕਰਲਾ ਇੱਕੋ ਕੰਸ ਬਾਈ ਹੈ ਕਿਛ ਦਿੱਤੀ ਦਰਕੜੀਆ ਨਾਮ ਕੰਤੇ ਰੱਖੀਆਂ ਪੁੱਛੋ ਬਾਤੜੀਆਂ ਮਹਿਲਾ ਕਰਲਾ ਸਭੇ ਕੰਤੇ ਮੈਂ ਤਿੰਨ ਕੋ ਸਿਰਜਣਾ ਦੇ ਵਾਰ ਸਭੇ ਕੰਤ ਕੇ ਕੰਤੇ ਰੱਖੀਆ ਮੈਂ ਜੋ ਆਪਣੇ ਪੇਟ ਮੈਂ ਤੈਨੂੰ ਆਪਣੇ ਇੱਤਰ ਖਸਮ ਹੀ ਰਹਿ ਚੇਤ ਮਹਿਲਾ ਪਹਿਲਾ ਹੁੰਦਾ ਸਾਰੇ ਦਿਨ ਕੋ ਸਿਰਜਣਾ ਦੇ ਬਾਅਦ ਸਭ ਦਾ ਆਪਣੀ ਸੋ ਹਰਮਨ ਮੈਂ ਜੋ ਆਪਣੇ ਰਾਤ ਪੌੜੀ ਦਰ ਮੰਗ ਜਾਤੇ ਦਾਨ ਹਰਿ ਜੇ ਕਿਰਪਾ ਕਰੇ ਗੁਰੂ ਕੁਲੇ ਮਿਲਾਏ ਜਨ ਬਾਵੇ ਨਾਮ ਹਾਰੇ ਉਹਨਾਂ ਦੇ ਸ਼ਬਦ ਵਜਾਏ ਜੀ ਦੇ ਕਰ ਫਿਰ ਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਾਰੇ ਜਨ ਮੈਂ ਵਰਤੇ ਆਪ ਹਰ ਸੇਤੀ ਪੀ ਕਰ ਸਲੋਕ ਮਹਿਲਾ ਪਹਿਲਾ ਜਿਨ੍ਹਾਂ ਪਾਇਓ ਪ੍ਰੇਮ ਰਸ ਜਿਨ੍ਹਾਂ ਪਾਇਓ ਸਾਸ ਨੀ ਘਰ ਘਰ ਬਹੁਨਾ ਜੋ ਪੂਜਾ ਮਹਿਲਾ ਪਹਿਲਾ ਸਵ ਅਲਾਹੇ ਜਿਵੇਂ ਜਿਵੇਂ ਗਏ ਰਾਤੀ ਨੂੰ ਸਹੰਸ ਸਭ ਸਲਾਮ ਛੱਡ ਕੇ ਕਦਮ ਵੀ ਲੱਗਾ ਹੰਸ ਫਤਿਹ ਜਿਵੇਂ ਅਜਿਤ ਗਾਇਆ ਪੇਟ ਨਾਨਕ ਸੱਚੇ ਨਾਮ ਨੇ ਸਭ ਦੁਸ਼ਮਣ ਹੈ ਪੌੜੀ ਢਾਡੀ ਗੁਣ ਗਾਵੇ ਨਾ ਜਿਨ ਸਵਾਰਿਆ ਗੁਰੂ ਸੇਵ ਸਦਾਏ ਸੱਚਾ ਉਧਾਰਿਆ ਘਰ ਘਰ ਪਾਵੇ ਮੈਂ ਨਾਮ ਪਿਆਰਿਆ ਗੁਰੂ ਪਾਇਆ ਨਾਮ ਗੁਰੂ ਤੋਂ ਵਾਰਿਆ ਤੂੰ ਆਪ ਸਵਾਰਿਆ ਆਪ ਆਪ ਤੁਮ ਹਾਰੇ ਸਲੂਕ ਮਹੱਲਾ ਪਹਿਲਾ ਦੀਵਾ ਬਣੇ ਹਨੇਰਾ ਜਾਏ ਮੇਲ ਪਾਠ ਮੱਤਾ ਪਾਖਾ ਆਏ ਹੋਏ ਸੋਨ ਦਾ ਤੇ ਚੰਦ ਜਹਿ ਗਿਆਨ ਪ੍ਰਗਿਆ ਗੁਰ ਗਿਆਨ ਮਟੰਦ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਮਨ ਪ੍ਰਭਾਵ ਕਰੇ ਵਿਚਾਰ ਜਿੰਦ ਦੇ ਸਭ ਹੋਏ ਤੁਆਰ ਨਾਨਕ ਗੁਰੂ ਪੁੱਤਰ ਸਪਾਰ ਮਹੱਲਾ ਪਹਿਲਾ ਸਭੇ ਸਾਧਨਾ ਆਇਓ ਨਾਮ ਲਾਗੋ ਪਿਆਰ ਰਸਨਾ ਕੀਤਾ ਬੋਲ ਨਾਨਕ ਨਿਤ ਹੋਏ ਦੁਆਰ ਨਾਨਕ ਕਹੇ ਕੁਛ ਕਮਾਵਣਾ ਕੋਈ ਨਹੀਂ ਵਿਕਣ ਹਾਰ ਪੌੜੇ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ ਹੁਣੇ ਵਿੱਚੋਂ ਦੂਰ ਪਾਏ ਸਤਮਨ ਵਸਾਏ ਸਤ ਬਾਣੀ ਸਮੁੰਨੇ ਚੜੇ ਸੱਚਾ ਸੁਰ ਪਾਏ ਮੈਲ ਪਿਆ ਤੇਰੀ ਵਿਛੰਨੇ ਆ ਗੁਣ ਮੁਖੇ ਗੁਰਪੁਰਖ ਮਿਲਾਏ ਨਾ ਲਏ ਮਨ ਮਿਲਾਏ ਸੁਧ ਹੈ ਹਾਰ ਨਾਮ ਦੇ ਆਏ ਸਲੋਕ ਮਹਿਲਾ ਪਹਿਲਾ ਪਾਇਆ ਕੋਮਲ ਪ੍ਰਗੁਣ ਨਾਨਕ ਸਮਾਲੇ ਨਿਫਲੀ ਰੌਂਕੜੇ ਔਕੇ ਕ੍ਰਿਸ਼ਨ ਡਾਲ ਮਹਿਲਾ ਦੂਜਾ ਨਾਨਕ ਨਾ ਬਸੰਤਾ ਜਿਨ ਕਰ ਬਚਾ ਕੰਤ ਜਿਨ ਕੇ ਕੰਤ ਸਾਹਿਬ ਹੀ ਸੈਨਿਕ ਰਹਿ ਚਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਨਦਿਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਅੰਤ ਗੁਣ ਮੁਖ ਲਖਣੀ ਸਤਗੁਰ ਸੰਗੁਣ ਲੱਗਿਆ ਹਰ ਨਾਮ ਦੇ ਜਪਣੀ ਜੋ ਚੇ ਗੁਣ ਪਾਏ ਸਭ ਘਰੇ ਵੀ ਜਚਨੀ ਸਲੋਕ ਮਹਿਲਾ ਪਹਿਲਾ ਪਹਿਲ ਬਸੰਤੇ ਆਗਮਨ ਪਹਿਲਾ ਮਲ ਸਾਏ

ਨਾਮ ਚਲਾਏ ਸਰਕਾਰ ਕਮਾਵੇ, ਦੂਜੀ ਘਰ ਲੱਗਿਆ ਸਿੱਧੂ ਨੀ ਪਾਵੇ, ਨਾਮ ਰਤਿਆ ਨਾਮ ਪਾਈ ਨਾਮ ਮੰਗਾਵੇ, ਗੁਰੂ ਕੇਸ਼ਵ ਸਲਾਹੀ ਹਰ ਨਾਮ ਸੁਮਾਵੇ, ਸਤਿਗੁਰੂ ਸੇਵਾ ਸਭ ਐਸੇ ਫਲ ਪਾਵੇ। ਸਲੋਕ ਮਹੱਲਾ ਦੂਜਾ, ਕਿਸੀ ਕੋਈ ਕੋਈ ਨਹੀਂ ਮਾਣ ਇੱਕ ਤੋਂ, ਕਿਉ ਨ ਮਰੀਜੈ ਹੋਏ ਜਨਮ ਕਿਤਨਾ ਆਵੀ, ਮਹੱਲਾ ਦੂਜਾ ਜਾਂ ਸੁਖਤਾ ਸੋਰਾ ਵੇ, ਦੁੱਖ ਵੀ ਸੰਭਾਲਿਓ ਨਾਨਕ ਦੇ ਸਿਆਣੀ, ਪੰਤ ਮਿਲਾਵਾ ਹੋਏ ਪੌੜੀ ਹੋਂ ਆਖਿਆ ਸਲਾਹੀ, ਤੈਨੂੰ ਜੰਗ ਦੀ ਤਰੀ ਵਡਿਆਈ, ਤੂੰ ਹੁਕਮ ਦੇ ਵਾਲਾ ਕੰਮ ਹੈ ਆਪ ਲੈ ਮਿਲਾਏ, ਮੈਂ ਤੈਨੂੰ ਬੇਲੀ ਕੋਨੇ ਤੂੰ ਅੰਤ ਸਿਖਾਏ, ਜੋ ਤੇਰੀ ਸਰਨ ਆਵਤੀ ਤਿੰਨ ਲੈ ਛਡਾਈ, ਨਾਨਕ ਸੇ ਪ੍ਰੋਵਾ ਹੈ ਤੇ ਚਿਲਨ ਸਮਾਏ, ਰਾਗ ਸੋਹੀ ਬਾਣੀ ਸ੍ਰੀ ਕਬੀਰ ਜੀ ਉਗਤਾ ਸਗੁਣਾ ਭਗਤਾਂ ਸਿੰਘ ਕਬੀਰ ਗਏ, ਇੱਕ ਓਂਕਾਰ ਸਤਿਗੁਰ ਗੁਰਸਾ ਅਵਤਰਿਆ, ਤਾਂ ਕਹਾਂ ਤੁਮ ਕਿੰਨਾ ਰਾਮ ਗੁਨਾਮ ਕਹੂੰ ਦੀਨਾ ਰਾਮ ਕਹੂੰ ਮਤਲਾਗੇ, ਮਰ ਜਾਏ ਵੇ ਕੋ ਕਿਆ ਕਰਿਆ ਭਾਗੇ ਰਹਾ, ਦੁੱਖ ਕਰਕੇ ਕੂੰਦ ਗਾਇਆ ਮਰਦੀ ਬਲ ਸਿਰ ਗਵਾਇਆ, ਕੰਟ ਗਾਇਆ ਬਹਿਣ ਤਵ ਤਵ ਕਰਨ ਪੁਕਾਰਾ, ਕਹਿਤ ਵੀ ਆ ਕੇ ਤੇ ਨਾ ਸੰਮਾਰਾ, ਸੋਹੀ ਕਬੀਰੇ ਤਾਂ ਹਰ ਸੰਕੇ ਬਾਲਾ, ਜੇ ਨਾ ਜਾਣੋ ਕਿਆ ਕਰਦੇ ਜੀ, ਉਹ ਰਹਿਣ ਦੀ ਮਦਨ ਜੀ ਜਾਏ, ਭਗਵ ਗਏ ਬਾਬ ਬੈਠੇ ਆਏ, ਰਾਵ ਕਾਚੇ ਕਰਵੇ ਰਹਿਣ ਬਾਣੀ, ਹੰਸ ਲਿਆ ਕਾਇਆ ਕੁੰਬਲਾ ਨੀ ਕੁਆਰ, ਕੰਨਿਆ ਜੈਸੇ ਕਰ ਸ਼ਿੰਗਾਰ, ਇੱਥੋਂ ਰਲੀਆਂ ਮਾਨੇ ਬਾਜ ਤਾਰਾ, ਕਾ ਗੁੜਾਵਤ ਭਜਾ ਸੁਰਾਨੀ, ਕਹਿ ਕਲੇਖਾ ਸੁਰਾਨੀ, ਸੋਹੀ ਕਬੀਰ ਜੀ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਚੰਦੂ ਜਮ ਲੈਣਾ, ਕਿਆ ਦੇਖਦੇ ਆ ਕੰਮ ਗੁਆਇਆ, ਚਲੋ ਸਤਾਬ ਦੀ ਵਣ ਬੁਲਾਇਆ, ਹਰ ਚਲ ਹਰ ਜੀਵਨ ਬੁਲਾਇਆ, ਹਰ ਤੁਮ

ਸਦ ਹੀ ਗਾਏ ਗੁਰੂ ਮੋਲਿਆ ਮਿਲ ਮਿਲਾਏ ਗੁਰੂ ਮਿਲਾਤੇ ਸੁਗਰੰ ਗਾਏ ਨਿਕਰ ਵਾਸਾ ਹਰ ਗੁਣ ਗਾਏ ਰੰਗ ਚੁਗੁੰਡੇ ਹਾਰਾ ਸੁਭਾ ਇਹ ਰੰਗ ਦੇ ਨਾਂ ਵਿੱਚ ਉਤਰੇ ਸਭ ਸਮਾਏ ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ ਸਤਿਗੁਰ ਗਿਆਨ ਬਲਿਆ ਮਿਤ ਪ੍ਰੀਤਮ ਮੇਰਾ ਜੋ ਸਤ ਰਾਤੇ ਦਿਨ ਬਹੁਮਤ ਫੇਰਾ ਨਾਨਕ ਨਾਮ ਜਗਾਏ ਪੂਰਾ ਗੁਰੂ ਮੇਰਾ ਬਿਲਾ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਏ ਚੰਦਨਾ ਵਸਿਆ ਮਣੇ ਆਏ ਹੁਣੇ ਮਾਏ ਸਬਜ ਲਾਏ ਦਰ ਸਤ ਸਾਚੇ ਗੁਰ ਕੇ ਸੋਭਾ ਪਾਏ ਜਗਦੀਸ਼ ਜੈ ਵੋ ਮੈਂ ਵਰਣਾ ਦੁਖਾ ਜਾਣ ਦਿਨ ਸੰਗ ਹੋਏ ਮਨ ਮੇਰੇ ਗੁਰੂ ਮੰਗੋ ਤੇਰਾ ਨਾਮ ਨਿਵਾਜਾ ਮਨ ਕੀ ਪ੍ਰਤੀਤ ਮਨ ਤੇ ਪਾਏ ਪੂਰੇ ਗੁਰ ਤੇ ਸਬਜ ਆਏ ਜੀਵਤ ਮਰਨ ਕੋ ਸੰਸਰ ਵੇਖੇ ਬਹੁੜ ਨਾ ਮਰੇ ਨਾ ਜਮ ਦੇਖੇ ਘਰ ਹੀ ਮੈਂ ਸਭ ਕੋਟਨ ਧਿਆਨ ਸਤਿਗੁਰ ਕਹਿ ਗਿਆ ਮਾਨ ਸਦੀ ਲਾਗਾ ਸਾਹਿਤਿਆ ਨਿਰਣੀ ਗਾਵੇ ਕੋ ਨਾਮ ਇਸ ਯੁਗ ਮੈਂ ਵਡਿਆਈ ਪਾਈ ਪੂਰੇ ਵਡਿਆਈ ਜਦ ਕਰਿਆ ਸਮਾਜ ਸਦਾ ਸੁਖ ਦਾਤਾ ਗੁਰ ਨਿਵੈ ਕੀਮਤ ਨੇ ਪਾਈ ਪੂਰੇ ਭਾਗੁਰ ਪੂਰਾ ਪਾਏ ਅੰਤਰ ਨਾਮ ਧਨ ਦਿਖਾਇਆ ਗੁਰ ਕਾ ਸ਼ਬਦ ਮਿੱਠਾ ਲਾਏ ਹੈ ਨਾਮ ਕਿਸ਼ਨ ਬੁੱਧੀ ਮਨ ਦਮ ਸੁਰ ਪਾਇਆ ਰਾਗ ਬਿਲਾਵਲ ਮਹੱਲਾ ਚੌਥਾ ਕਰ ਦੀਜੈ ਕੁੰਮ ਕਰ ਸਤਿਗੁਰ ਪ੍ਰਸਾਦ ਤੁਮ ਮਤ ਅੰਤਰ ਜਾਮੀ ਜੀ ਤੁਰੇ ਤੋ ਕਰਨਾ ਜੀ ਮਤਵਾ ਤੰਤ ਵਜਾਏ ਤੰਤੀ ਤੋ ਆਜੈ ਜੰਤ ਜਣਾ ਜਾਮਣ ਰਾਮ ਨਾਮ ਰਸਨਾ ਮਸਤਕ ਲਿਖ ਕੇ ਗੁਰੂ ਪਾਇਆ ਹਰ ਹਿਰਦੇ ਹਰ ਰਸਨ ਰਹਾ ਮਾਣੀ ਰੱਖ ਦੇ ਮਜਨ ਆਪਣਾ ਜਿਉਂ ਪ੍ਰਹਲਾਦ ਹਰ ਨਾ ਸੁਗਰ ਸਿਓ ਹਰ ਆਖਿਓ ਹਰ ਸਰਨਾ ਕੌਮ ਕੌਮ ਕਰਨ ਕਹੀਏ ਹਰ ਕੀ ਬਦਲ ਭਵਾਨਾ ਉਹ ਢੋਵੇ ਢੋਰ ਹਾਸ ਜਨ ਸਮਰੇ ਹਰ ਉਰਦਰਿਓ ਕਰਿਓ ਸਰਣਾ ਪ੍ਰਭ ਦੀਨ ਦਿਆਲ ਭਗਤ ਅਵਤਾਰ ਨੇ ਹਮ ਪਾਪੀ ਰੱਖ ਪੰਨਾ ਹਰ ਦਾਸ ਦਾਸ ਦਾ ਸੰਗ ਕਰਿਓ ਜਨ ਨਾਨਕ ਦਾਸ ਦੇ ਸੁਣਨਾ ਬਿਲਾਵ ਮਹੱਲਾ ਬਿਨਾ ਹਾਂ ਮੂਲ ਮੂਲ ਗਿਆ ਮਸੀਹ ਗਿਆ ਧਰਨਾ ਗੁਰੂ ਭਜਨ ਅੰਬਾ ਕਰ ਕਿਰਪਾ ਰੱਖ ਲਓ ਮੇਰੇ ਸੁਆਮੀ ਕਰ ਕਿਰਪਾ ਰੱਖ ਲਓ ਮੇਰੇ ਠਾਕੁਰ ਹਮ ਪਾਤਰ ਹੀਨ ਕਰੰਬਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰੂ ਦਾ ਹਰ ਸਪਾਈਏ ਹੋਰ ਤੇ ਅਗੁ ਨਿ ਕਾਮਾ ਰਹੋ ਹਰ ਜਨ ਸੇਵਕ ਸੇ ਹਰ ਤਾਰੇ ਹਮ ਮੇਰੇ ਗੁਣ ਰੱਖ ਹੁੰਬਾ ਤੁਸੀਂ ਕੋਈ ਮੇਰੇ ਠਾਕੁਰ ਹਰ ਕੇਵੜੇ ਕਰੰਬਾ ਨਾਮ ਇੰਦਰੀ ਜੀ ਤੇ ਗੁਰੂ ਦੁੱਖ ਸਹਮਾ ਕੋਈ ਫਿਰ ਜੁਣ ਭਾਈਏ ਮੰਦ ਭਾਗੀ ਮੁੜ ਕਰਮਾ ਹਰ ਜਨ ਨਾਮ ਸਾਰ ਹੈ ਸਤਿਗੁਰੂ ਕੇਵਲ ਕਰਮਾ ਗੁਰਸਾ ਗੁਰੂ ਨਾਮ ਜੜਾ ਤੇ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਗੁਨਵਾ ਹਮਰਾ ਚਿਤ ਬਹੁਤ ਮੋਹ ਲਿਖਿਆ ਬਹੁਤ ਦੁਰਮੁਖ ਮੈਲ ਭਰਾ ਤੁਮਰੀ ਸੇਵਾ ਕਰ ਹਨਾ ਸਕੈ ਪ੍ਰਭ ਹਮ ਕਿਉਂ ਕਰ ਮੁਗਤ ਤਰਾ ਮੇਰੇ ਮਨ ਜਗ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਕਰਤਾਰੀ ਮੇਰੇ ਸਤਿਗੁਰੂ ਬਾਰ ਪੁਰਾ ਰਹਾ ਹਮਰੇ ਪਿਤਾ ਠਾਕੁਰ ਸੁਆਮੀ ਹਰ ਦੇਹ ਮਤੀ ਜਿਸ ਤਰ੍ਹਾਂ ਉਮਰ ਸੰਗ ਲੱਗੇ ਚਾਹੇ ਉਧਰ ਸੰਗ ਕਾਸ ਲੋ ਤਰਾ ਸਾਧ ਨਾਲ ਸੁਖੀ ਮਤ ਮੱਧਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਨ ਭਾਗ ਹੀਨ ਸਾਰੀ ਮਰਾ ਜਿਨ ਕੋ ਤੁਮ ਹਰ ਮਿਲੋ ਸੁਆਮੀ ਇਸੇ ਨਾਇ ਸੰਤੋਖ ਸਰਾ ਗੁਰੂ ਦੁਰ ਮਤ ਮੈਲ ਗਏ ਸਾਰ ਹਰ ਭਜਿਆ ਜਨ ਨਾਲ ਪਾਰ ਕਰਾ ਬਿਲਾਵਲ ਮਹੱਲਾ ਚੋ ਆਵੋ ਸੰਤ ਮਿਲੋ ਮਿਲ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋ ਤੈ ਕਲ ਯੁਗ ਖੇਵੜ ਗੁਰ ਸ਼ਬਦ ਰੋ ਮੇਰੇ ਮਨ ਹਰ ਗੁਣ ਹਰ ਉਤਰੋ ਮਸਤਕ ਲਿਖ ਕੇ ਗੁਣ ਗਾਏ ਮਿਲ ਸੰਗਤ ਪਾਰ ਕਰੋ ਰਹਾਉ ਕਾਇਆ ਨਗਰ ਮੈਂ ਰਾਮ ਰੂਪਮ ਕਿਉਂ ਪਾਈ ਉਦੇਸ਼ ਜਨਕ ਕਰੋ ਸਤਿਗੁਰ ਸੇ ਸਭ ਰਸਮੇ ਮਿਲ ਅੰਮ੍ਰਿਤ ਹਰ ਸਜੀਵੋ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤੋ ਚੱਕ ਦਿਖੋ ਗੁਮਤ ਹਰ ਸਮਿੱਠਾ ਲਾਗਾ ਤੇ ਵਿਸਰੇ ਸਭ ਬਿਖਰ ਸੋਹ ਰਾਮ ਨਾਮ ਰਸ ਰਾਮ ਸਾਨੇ ਹਰ ਸੇਵ ਸੰਤਨ ਚਾਕ ਗਲ ਸਾਰੇ ਪਾਏ ਗੁਰਮੁਖ ਨਾਨਕ ਹਰ ਭਜੋ ਬਿਲਾਵ ਮਹੱਲਾ ਪੰਚਮ ਚੌਥਾ ਪੱਤੀ ਬ੍ਰਹਮ ਸੋਧ ਵੈਸ ਕੋ ਜਾਪੇ ਹਰ ਮੰਤਰ ਜਪੈਣੀ ਗੁਰੂ ਸਤਿਗੁਰੂ ਪਾਰ ਨੂੰ ਕਰ ਪੂਜੋ ਨਿਤ ਸੇਵੋ ਦਿਨ ਸਭ ਰਹਿ ਨੀ ਹਰ ਦਿਨ ਦੇਖੋ ਸਤਿਗੁਰ ਨਹਿ ਨੀ ਜੋ ਇੱਛੋ ਸੋਇ ਗੁਰ ਪਾਓ ਹਰ ਬੋਲੋ ਗੁਰਮੁਖ ਬੈਣੀ ਰਹਾਉ ਅਣਕ ਪਾਉ ਜਿਤ ਬਹੁਤ ਤੇਰੇ ਸਭ ਹੋਵੇ ਮੇਰੇ ਚਤਨਾ ਚਿਤੈ ਨੀ ਮਨ ਕੀ ਮਤ ਪਿਆ ਉਹ ਹਰ ਜਨੇ ਹਰ ਬਾਸ ਕਥੈ ਨੀ ਅਣਦਿਨ ਹਰ ਹਰ ਨਾਮ ਦਿਆਓ ਗੁਰ ਸਤਿਗੁਰੂ ਕੀ ਮਤ ਲੈ ਨੀ ਮਤ ਸੁਮਤ ਸੁਆਮੀ ਹਮ ਜਨ ਤੋ ਗੁਰੂ ਜਿਤੈ ਨੀ ਜਨ ਨਾਨਕ ਕੀ ਸਭ ਕਰਤੇ ਸੁਆਮੀ

0: साहब चौके जम के चंदे जब मनोहर हर नाम गोविंदे उर्भगीर सब जो माया गुण गाय परमानंदे रहाओ सागत मूढ़ माया के बद के विच माया फिर परंदे तिसना जग विच कोई बंदे जो तेली बहुत परमंदे जो तेली बहुत परमंदे गुरमुख सेव लगे सेव जरे भगी सेव करंदे जिन हर व्यसन फल पाया सब चुके माया फंदे आपे ठाकुर आपे सेवक सब आपे आप गोविंदे ਜਨ ਨਾਨਕ ਆਪੇ ਆਪ ਸਭ ਚਿਤਰੇ ਜੋ ਤੇ ਆਪੇ ਤੇਰਾ ਹੁੰਦੇ ਕੌਣ ਕਰ ਸਕਦੇ ਤੋਂ ਸਾਰਾ ਗੁਲਾਬ ਮੁੰਡਾ ਸੌਖਾ ਪ੍ਰਤਾਪ ਕਰਦੇ ਰਹੋ ਬੋਲੋ ਭਈਆ ਰਾਮ ਨਾਮ ਬੁਰਜ ਪਾਵਨ ਹਰ ਸੰਤ ਭਗਤ ਤਾਰਨੋ ਹਰ ਪਰ ਭੂਲੇ ਰਹਿਆ ਜਲ ਤਲੇ ਰਾਮ ਨਾਮ ਨਿਰਗਾਵੇ ਹਰ ਦੁਖ ਨਿਵਾਰਨ ਰਹਾਵ ਹਰ ਕੀਆ ਸਭ ਜੰਗ ਮਾਰਾ ਹਰ ਵਿਦਿਆ ਹਰ ਦੁਖ ਨਿਵਾਰਨ ਹਾਰਾ ਦੁਖ ਨਿਵਾਰਨ ਹਾਰਾ ਗੁਰੂ ਕੇ ਮੁਕਦਾਤਾ ਹਰ ਕੀ ਹਮਾਰੀ ਸਭ ਜਾਤਾ ਮੇਰੇ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰਿਆ ਸਾਹ ਦੂਜਾ ਗੁਣ ਸਿਮਣਾ ਸਾਹਿਬ ਸੋ ਜਨ ਰਾਸੇ ਸੋ ਜਨ ਮਿਲਿਆ ਹਰ ਜਾ ਪਾਸੇ ਸੋ ਰਾਮ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਮ ਕਿਸ ਭਗ ਨਾਵਨੋ ਬਲਾ ਰਾਮ ਬੁਲਾਵਲ ਮਹਲਾ ਪੰਜਵਾ ਚੌਪਦੇ ਕਰ ਕਰ ਲੈ ਕੌਮ ਕਹਿ ਸਤਿਗੁਰੂ ਪ੍ਰਸਾਦ ਮਤਰੀ ਆਵੇ ਤੁਸੀਂ ਅਮੋ ਕਿਉਂ ਮਿਲਿਆ ਪ੍ਰਭੂ ਨਾਸੀ ਕਰਕੇ ਪਰਮ ਮਾਰਗ ਪਾਓ ਸਾਧ ਸੰਗਤੀ ਅੰਚਲ ਲਾਓ ਕਿਉਂ ਕਰੀਏ ਵਿਕਿਆ ਸੰਸਾਰ ਸਤਿਗੁਰ ਬੋਧ ਪਾਵੇ ਪਾਰ ਰਹਾਉ ਪਾਵਨ ਗੁਣ ਸੁਧਾਰੇ ਮਾਇਆ ਦੇ ਹਰ ਕੇ ਭਗ ਸਦਾ ਤਿਸੇ ਹਰ ਕ ਸੋਗ ਤੇ ਰਹਿ ਨਿਰਾਰਾ ਸ੍ਰੀ ਉਪਰ ਆਪ ਗੁਰੂ ਕੁਵਾਰ ਮਾਇਆ ਇਵ ਮਾਇਆ ਵਿੜ ਮਾਇਆ ਸਰਬੰਗਾ ਹੁਣ ਕਿਤੇ ਦੀਪ ਦੇ ਪ੍ਰਤੰਗਾ ਸਰਬੰਗਾਰ ਕਰੇ ਨਹੀਂ ਪਾਵੇ ਉਹ ਜਾਂ ਹੋਏ ਕਿਰਪਾ ਗੁਰੂ ਮਿਲਾਵੇ ਹੋਂ ਫਿਰੋਂ ਦਾਸੀ ਮੈਂ ਇੱਕ ਰਤਨ ਦੀਪ ਦਸਾਇਆ ਨਹੀਂ ਮੁੜ ਤੁਸੀਂ ਜਾਂਦੇ ਮੇਰਾ ਪਾਇਆ ਹਰ ਕਾ ਮੰਦਰ ਤੁਸੀਂ ਲਾ ਲੇ ਗੁਰੂ ਕੋਲ ਲਿਆ ਪੜਦਾ ਦੇ ਕੋਈ ਨਿਹਾਲ ਜਿਨ ਜਾ ਕੇ ਦਿਖਾਇਆ ਸਾਧ ਜੋ ਕੰਗਾ ਮਹਾਨ ਸਮਾਧ ਸਗਲ ਰੂਪ ਸਾਹਿਬ ਨਗਰੀ ਯਾਦ ਆਇਆ ਜਾ ਨਾਨਕ ਹਰ ਗੁਰੂ ਆਪ ਸਮਾਧ ਬੁਲਾਉਣ ਮੁੰਡਾ ਵਿਘਨ ਲਾਗੇ ਜਬਲ ਕਪੇਰ ਧਰਤ ਪਨੀਰ ਸਹੀ ਜਾਏ ਗੁਰੂ ਗਾਏ ਦੁੱਖ ਗਿਆ ਹਰ ਨਾਮ ਦੇ ਆਏ ਰਾਵ ਸਭਨੀ ਥਾਈ ਆਪ ਆਦਿ ਰਾਜਾ ਕਬਲ ਪ੍ਰਤਾਪ ਗੁਰੂ ਪ੍ਰਸਾਦ ਹੋਏ ਸੰਤਾਪ ਗੁਰੂ ਕੇ ਚਰਨ ਕੇ ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਰੁਖੇ ਸਭ ਚੰਗਾ ਸਭ ਗੁਰ ਦੁਖੇ ਪਾਰ ਬ੍ਰਹਮ ਪ੍ਰਭ ਇੱਕ ਰੁਖ ਵਾਲੇ ਜਿੱਥੇ ਜਿੱਥੇ ਜਿਹੇ ਕਿਸੇ ਜਿੱਥੇ ਜਿੱਥੇ ਨਾਲੇ ਨਾਮ ਦਾ ਬ੍ਰਹਮ ਪ੍ਰਭ ਵਾਲੇ ਬਲਾਮ ਹੁੰਦਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨ ਗੁਣ ਨਗਰ ਪ੍ਰਭੇ ਮੋਹਨ ਨਾਥ ਸੁਨਿਧਨ ਆਏ ਕਰਕੇ ਬਹਾਰ ਦਿਨ ਦੇ ਆਏ ਦੇ ਆਪਣ ਸੁਖ ਸੁਮਨ ਆਏ ਮੋਹ ਨਿਰਗੁਣ ਨੀਜੇ ਲੜਦਾਏ ਰਹਾਉ ਪ੍ਰਭ ਜਿਤੇ ਆਪਦਾ ਕਸੀ ਵੀਰ ਹਰ ਹਰ ਸੇਵ ਨਾਇ ਮੰਤੀਰ ਸਰਵ ਦੁਖਾ ਸੁਮਿਤ ਨਸੇ ਜਾਂ ਕੇ ਸੰਸਾਰ ਪ੍ਰਭ ਵਸੇ ਪ੍ਰਭ ਕਾ ਨਾਮ ਮੰਦਨ ਧਾਰ ਵਿਸਰ ਨਾਮ ਦੇ ਅਨੁਸਾਰ ਪ੍ਰਭ ਜਿਤੇ ਆਏ ਪੂਰਨ ਸਭ ਆਕਾਜ ਹਰ ਵਿਸਰ ਸਭ ਕੰਮ ਉਤਾਜ ਵਿਸਰ ਗਏ ਸਭ ਦੁਣ ਗਰੀਤ ਮੰਤਣ ਅੰਦਰ ਹਰ ਹਰ ਮੰਤ ਨਾਨਕ ਭਗਤਨ ਕੇ ਕਰ ਸਦਾ ਆਨੰਦ ਗੁਲਾਬ ਮਹਿਲਾ ਗੁਣਾ ਕਰ ਦੂਜਾ ਯਾਨੜੀਏ ਕੇ ਕਰ ਗਾਵਣਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮੈਂ ਮੰਤਰੀ ਤੇ ਪਿਆਰੇ ਮੈਂ ਮੰਤਰੀ ਤੇ ਅਬ ਸਿਆਮ ਦਿੱਤੇ ਅਗਰ ਆਪਣ ਕੋ ਤੁਮ ਇੱਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਰ ਨਿਹਾਲਾ ਗੁਰੂ ਦੀ ਸੇਵਾ ਸੋ ਕਰ ਪਿਆਰੇ ਜਿਸਨੂੰ ਹੋਏ ਦਿਆਲਾ ਸਭ ਗੁਰ ਗੁਰਦੇਵ ਸੁਰਾਮੀ ਸਭ ਗੁਲਾਬ ਭੂਰੇ ਨਾਮ ਜਿਹਨੇ ਆਪਣਾ ਪ੍ਰਭ ਜਾਤ ਹਰ ਨਾਮ ਰਾਤ ਨਾਮ ਸੁਖਾਨਾ ਹਰ ਨਾਮ ਇਹੀ ਮਨ ਰਾਤ ਸੇ ਮੰਗੇ ਪੂਰੇ ਕਰੂੰ ਕਮਾਵਾਂ ਨਾਨਕ ਕੀ ਬੇਨਤੀ ਸੁਆਮੀ ਚਰਜਨ ਦੇਖਣ ਭਾਗੀ ਸੇ ਭਾਗੀ ਪਿਆਰੇ ਬਸੰਤ ਸੰਗਤ ਨਿਵਾਸ ਅੰਮ੍ਰਿਤ ਨਾਮ ਰਾਤੇ ਨਿਰਮਲ ਜਣੇ ਮਨ ਹੋਏ ਦਰਵਾਸ ਜਨਮ ਮਨ ਦੁਖੇ ਕਟੇ ਬਾਰੇ ਚੁੱਕੇ ਜਨ ਕੀ ਕਾਰਨੇ ਤਿਨਾ ਪ੍ਰਾਪਤ ਨਾਨਕ ਜੋ ਬਾਣੇ ਉਹ ਸਵਾਲ ਬੇਨ ਸੁਆਮੀ ਕੌਣ ਜਾਣੇ ਗੁੰਦੇ ਰਾਵਤੇ ਉਦੇ ਚੌਧਰੇ ਦੀ ਸੇਵਾ ਕਨੇਰੇ ਕੋ ਸੁਖਰੇ ਨੂੰ ਉਤਾਰੇ ਪਾਹੁ ਪਾਹ ਉਤਾਰੇ ਨਾਮ ਦਾ ਤ੍ਰੀ ਸਰਣ ਆਏ ਸਦਾ ਲਹਾਰੇ ਲਾਲ ਮਹਲਾ ਪੰਜਵਾ ਵਿਖੇ ਬਣ ਫੀਕਾ ਤੇ ਅਗੇ ਸਕੀ ਨਾਮ ਮਹਾਨ ਸਕੀ ਔਰ ਦਿਨ ਸਕੇ ਸੁਖੇ ਸਕੀ ਸੁਖੀ ਹੋ ਤੇ ਮਨ ਕਰੋ ਜੀਓ ਸੁਖੀ ਨਾ ਹੋ ਤੇ ਜੀਓ ਮਾਣ ਮਹਿਤ ਨਾ ਸਭ ਕਹੀ ਕਾਏ ਸਾਦਾ ਦਾਸੀ ਜੀਓ ਨਾਨਕ ਸੇ ਕਰ ਸੁਭਾ ਬੰਦੇ ਜੋ ਰੁਕਣੇ ਕੀਓ ਹਰ ਸੰਦੇ ਔਰ ਚੇਤੇ ਭਰਾਉਣ ਸਕੀਏ ਮਿਰਗ ਦੇ ਬਿਨਾ ਜਨ ਛਾਇਆ ਚੰਦ ਸਮਾਂ ਚੌਦੀ ਸਕੀਏ ਚੰਦ ਅੰਤ ਤਾਜ ਜਾਵ ਸਮਾਇਆ ਰਸ ਕੋ ਪੁਨਰਾਤੇ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਖਾਏ ਆ ਧੰਨ ਧੰਨ ਹਰਿ ਸਾਧ ਜਨ ਸਕੀਏ ਨਾਮ ਤੇ ਆਇਆ ਜਾਇ ਸੋ ਲਭ ਸਕੀਏ ਸੰਤਾਂ ਸੰਗ ਸਮਾਈਏ ਤੈ ਦੁਖ ਨਾ ਭੋਗ ਨਾ ਰੋਗ ਵਿਆ ਤੇ ਜਨ ਕਮਤਲ ਬੁਲਾਈਏ ਜੈ ਜਨ ਨਯਾ ਨ ਜਾਣਾ ਦੇਸ ਜਲ ਨਹੀਂ ਪਾਈਏ ਪ੍ਰੇਮ ਸੋ ਨਾ ਮੋਹ ਵਿਆ ਤੇ ਨਾਮ ਹਰਿ ਕੇ ਆਈਏ ਦ੍ਰਿਸ਼ਟ ਧਾਰ ਮਨ ਵਿਦਿਆ ਗਾਏ ਕਰੇ ਹੈ ਸੁਭਾਏ ਸੇ ਸੁਹਾਏ ਸੰਗਤ ਪ੍ਰੀਤ ਮਰਨ ਗੁਣ ਗੁਣ ਗਾਏ ਸਖੀ ਸਹੇਲੀ ਰਾਮ ਰਾਮ ਰਾਤੀ ਮਨ ਤਨ ਕੈ ਵਿੱਚ ਬੁਝਾਏ ਨਾਨਕ ਸ੍ਰੀ ਸਤਿ ਸ੍ਰੀ ਮਿਲਿਆ ਕਹਿਣਾ ਕੁਸਮ ਜੈ ਰਾਮ ਲਓ ਚੌਥਾ ਇੱਕ ਓਂਕਾਰ ਸ੍ਰੀ ਗੁਰੂ ਪ੍ਰਸਾਦ ਹੇ ਗੁਰੂ ਸਰਬੋ ਪ੍ਰਸਾਦ ਰਾਜਾ ਕੇ ਮਨ ਜਾਗ ਮੇ ਵਿਵਹਾਰ ਸੋ ਗਿਆਨ ਬਿਰ ਲੋਈ ਪਾਏ ਜਤ ਜਤ ਜਾਈਏ ਤਤ ਦ੍ਰਿਸ਼ਟਾਏ ਰਹਾਉ ਅਣਖ ਰੰਗ ਬਨ ਰਗੁਨ ਹਕ ਹੰਗਾ ਤੇ ਜਾਲ ਆਦਿ ਤਰੰਗਾ ਆਪੇ ਸੁੰਦਰ ਸੁੰਦਰ ਆਪੇ ਸੇਵਾ ਆਪ ਹੀ ਸਮੁੰਦਰ ਆਪੇ ਆਪੇ ਸੇਵਾ ਆਪ ਜਾ ਬਿਆਈ ਆਪ ਹੀ ਦੇਵਾ ਆਪੇ ਜੋ ਆਪ ਹੀ ਯੁਗਤਾ ਨਾਮ ਸੋ ਕੀ ਸੋ ਸਦੀ ਮੂਰਤ ਬਿਲਾ ਬਿਲਾ ਆਉ ਪਾਉਣੇ ਆਪ ਸੁਧਾਰਨੇ ਆਪ ਰਾਮ ਦੋਸ਼ਣ ਲੈਣਾ ਆਪ ਨੂੰ ਬਚਣਾ ਆਪ ਹੀ ਕਰਨਾ ਬਾਬ ਆਪਣਾ ਵੀ ਗੋ ਆਪ ਹੀ ਜਲਣਾ ਰਹਾਉ ਆਪ ਹੀ ਮਰਤਾ ਆਪ ਹੀ ਬੋਲਣਾ ਆਪ ਹੀ ਮਾਸੂ ਮਜਾਈ ਚੱਲਣਾ ਆਪ ਹੀ ਗੁਰਦਾਸ ਕਰਨਾ ਆਪ ਹੀ ਘਟ ਘੜੇ ਆਪ ਚੱਲ ਰਚਣਾ ਆਪ ਹੀ ਅਗਤ ਆਪ ਰੰਗ ਰਚਨਾ ਕੋਹਨਾ ਪ੍ਰਭ ਕੇ ਸਭ ਰਚਨਾ ਬਿਲਾਵ ਮਹਿਲਾ ਬਿਨਾ ਭੁੱਲੇ ਮਰ ਬਿਨੰਤਾ ਆ ਸਭ ਗੁਰ ਭਾਗੀ ਪਾਏ ਪੂਰਨ ਰਾਮ ਨਾਮ ਦੇ ਧਾਰੇ ਬਸ ਰਹੇ ਦੇ ਗੁਰ ਚਰਨ ਪਿਆਰੇ ਹੋ ਕੰਮ ਕੋ ਮੋਹ ਲੀਨਾ ਕੁੰਦਨ ਕਰਮ ਗੁਰ ਸੁਰਬੀਨਾ ਦੁੱਖ ਸੋ ਕਰਜਨ ਹੋਵਾ ਚਰਨ ਕੋ ਮੋਹ ਸੁਣਦੀ ਆਪਣ ਸਭ ਗੁਰ ਸੰਸਾਰ ਨਾਮ ਬਸ ਸਾਰਾ ਬਿਲਾਵ ਮਹਿਲਾ ਤਨ ਮਨ ਧਨਗਾਰ ਹੋ ਸਭ ਆਪਣਾ ਆਪਣ ਸੁਮਤਿਤ ਹਰ ਹਰ ਜਪਣਾ ਕਰ ਆਸਾ ਆਯੋ ਬ੍ਰਹਮਾਂਗਣ ਤੁਮ ਦੇਖਤ ਸੁਭ ਅੰਗਰੇ ਅੰਗਨ ਲਹਾਵਨ ਕੁਦ ਕਰੋ ਚਾਰੋ ਸਾਧ ਸੰਗਰੇ ਮਨ ਧਾਰੋ ਮਤ ਬੁੱਧ ਸੁਰਤ ਨਹੀਂ ਬਿਗਰਾਏ ਕਮਰੇ ਨ ਲੈ ਮਲਾਏ ਨੈ ਸੰਤੋਖ ਨੈ ਸੰਤੋਖ ਗੁਰ ਪ੍ਰਦਰਸ਼ਨ ਪਾਇਆ ਪੁਨਾ ਸਭ ਤੁਮ ਆਏ ਬਲਾਉ ਮਹਿਲਾ ਬਿਨਾ ਮਾਤ ਪਿਤਾ ਸੁਖ ਸਾਥ ਨ ਮਾਰਿਆ ਸਾਧ ਸੰਗਤ ਸਭ ਜੀ ਹੁੰਦਾਏ ਰਵ ਰਿਆ ਪ੍ਰਭਾ ਸਮੇ ਆਪੇ ਹਰ ਜਪ ਰਸਨਾ ਸੁਖ ਦੁਖ ਵਿਆਪੇ ਰਹੋ ਤੇ ਕਾ ਦੋ ਭੂਖ ਬਹੁਤ ਸ਼ਬਦ ਹੋਇਆ ਪਿਆ ਸੀਤਲ ਪਿਆ ਹਰ ਹਰ ਜਪ ਜਾ ਪਿਆ ਪੂਰ ਜਗਨ ਸੁਰਨ ਤੋਂ ਮੰਗਵਾਇਆ ਮੰਤਰ ਤੰਗ ਹਰ ਗੁਣ ਗਾਇਆ ਦੇਹ ਵਰਗਤ ਅੰਤਰ ਜਾ ਵੀ ਨਾਨਕੀ ਗਣੰਤੀ ਸੋ ਮਿਲਾਉ ਮਿਲਣੀਆਂ ਗੁਰਪੁਰਾ ਗੁਰੂ ਘਰ ਦੀ ਗਾਈਏ ਮੇਰੇ ਸਾਧੂ ਸਰ ਨਾਮ ਧਿਆਈ ਪਾਤ ਪ੍ਰਭ ਤੇਰੀ ਸ਼ਰਣਾ ਕਿਲ ਵਿਖ ਕਟ ਭਜ ਗੁਰ ਕੀ ਜਾ ਗੁਰ ਤੇ ਜਨ ਰਹਾਵ ਕਰਮ ਸਭ ਲੋਕਾਚਾਰ ਮੇ ਸਭ ਸੰਗ ਹੋਏ ਵਿਹਾਰ ਸਿਮਰ ਸਾਸ ਵਿੱਚ ਗੁਜ਼ਾਰੇ ਲਿਖੀ ਨਾਮ ਦੀ ਪਾਰ ਉਤਾਰੇ ਜਾਂ ਨਾਨਕੋ ਪ੍ਰਭ ਕਿਰਪਾ ਕਰੀ ਜੇ ਸਾਧੂ ਧੂੜ ਪੰਜਾਨ ਨਾਨਕ ਗੁਰੂ ਪ੍ਰਭ ਕਿਰਪਾ ਕੇ ਕਰੀਏ ਸਾਧੂ ਧੂੜ ਮਿਲਣ ਸਰੀ ਲਾਹੀਆਂ ਗੁਰੂ ਕਾ ਸ਼ਬਦ ਗੁਣਾ ਵਿੱਚੀ ਮਨਾਰ ਸਭ ਮੋਰ ਪੂਰਨ ਸੀਨਾ ਸੰਧ ਜਨਾ ਕਾਮ ਕੁਚਲ ਮੁਜੋ ਕੁਚਲ ਪੀਨਾ ਕਰ ਕਿਰਪਾ ਆਪਣਾ ਨਾਮ ਦੀ ਨਾ ਰਹਾ ਵੰਦ ਕੂ ਤੇ ਕਰੋ ਕਰ ਕਹਿ ਦੀਨਾ ਜੈ ਜੈ ਕਾਰ ਸਭ ਪ੍ਰਭੀਨ ਕੁਲ ਪੀਨਾ ਨੀਚਾ ਤੇ ਊ ਜੂ ਕੋਈ ਨਾ ਮਤਨਾ ਮਾਰ ਚੱਲੀ ਨਾ ਮਨ ਤਨ ਨਿਰਮਲ ਨਾਮ ਪਾਪ ਜਲ ਪੀਨਾ ਉਹ ਨਾਨਕ ਪ੍ਰਭ ਗਾਇ ਸੁਨੀਨਾ ਬਲਾਲ ਮਲਗਨਾ ਸਭ ਮਨੋਤ ਪਾਈ ਮੀਤਾ ਚਰਨ ਕੁੰਨ ਸੋ ਲਾਈਏ ਜੀਤਾ ਹੁਮਲ ਹਰੀ ਜੋ ਪ੍ਰਭ ਆਵਤ ਜਨ ਬੁਜੇ ਹਰ ਹਰ ਗੁਣ ਗਾਵਤ ਰਹਾ ਸਭ ਜਨ ਹੋਰ ਰਖਾ ਗਈ ਸਾ ਸੁਮਰਾ ਮਨ ਲਾ ਗਈ ਮਤ ਪਤ ਧਨ ਸੁਖ ਸਹਿਜ ਆਨੰਦਾ ਕਿਵੇਂ ਮਨ ਸਰੋਪ ਆਨੰਦਾ ਹਰ ਦਰਸ਼ਨ ਕੀ ਮਨ ਪਿਆਸ ਕੰਢੇਰੀ ਕੰਗਾਂ ਵਿੱਚ ਚਰਨ ਪ੍ਰਭ ਤੇਰੀ ਬਲਾਉ ਮਲਗਨਾ ਮੋਹ ਨਿਰਗੁਣ ਸਾਧ ਗੁਣਾ ਵਿਹੂਨਾ ਦਇਆ ਦਰਸ਼ਨ ਕਰੜੀ ਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇ ਕਰ ਆਪ ਘਰ ਮੈਂ ਗਾਏ ਅੱਲਾ ਭਾਵ ਹਾਵ ਭਗਤ ਸਿਰਫੈ ਕਰਨ ਹਰੇ ਸੰਸਾਰ ਸਗਰ ਪੁੱਤਰੇ ਪਾਰੇ ਪਤ ਤੇ ਪਾਵਨ ਪ੍ਰਭ ਬਿਰਦ ਵੇਦ ਲੇਖ ਲੇਖਿਆ ਭਗਤ ਇਹਨਾਂ ਨੂੰ ਵੇਖਿਆ ਸਭ ਸੰਕਟ ਨਾਰਾਇਣ ਨੇ ਨਾਮ ਉਦਾਸ ਹਰ ਸਭ ਦੁੱਖ ਕਬਲਾਇ ਨੂੰ ਲਾਭ ਮਾਰੇ ਕਾਵਨ ਜਾਣੇ ਪ੍ਰਭ ਮਰੀ ਸੇਵਾ ਭਾਵ ਮਸੀ ਰਖ ਸੇਵਾ ਗੁਰੂ ਬੇਨ ਪ੍ਰਭ ਗੁਰੂ ਵੀਰ ਊਚ ਮੈਂ ਸੋਇ ਪ੍ਰਭ ਮੇਰੇ ਤੋ ਤੁਮ ਠਾਕੁਰ ਮੇਰੇ ਹਾਵ ਇੱਕ ਸੁਬਿਨਾ ਏ ਕੋ ਦੂਜਾ ਘੁੰਮੀ ਜਾਣ ਆਪਣੇ ਗੁਰੂ ਜਾ ਆਪੋ ਕੁਛ ਨਾ ਹੋ ਪਾਏ ਜਿਸ ਪ੍ਰਭ ਆਵਾ ਜਾਵੇ ਸੋ ਨਾਮ ਪਾਈ ਕੋ ਨਾਮ ਜੋ ਜਾਣ ਪ੍ਰਭ ਪਾਏ ਆ ਗੁਣ ਜਾਣ ਪ੍ਰਭ ਕਿੰਨੀ ਪਾਇਆ ਗੁਲਾਬ ਮਹੱਲਾ ਵਜੋਂ ਮਾਤ ਕਰੋ ਮੈਂ ਆ ਦੇ ਰਾ ਪਿਆ ਹਰ ਰਸ ਚੋੜ ਵੇਖਿਆ ਰਸ ਚਾਖਿਆ ਭੱਜ ਗੋਬਿੰਦ ਸਭ ਚੋੜ ਜਿੰਦਾਲ ਜਾਪ ਜਾ ਆਏ ਸੰਘਾਰੇ ਮੂਲ ਸਭ ਤਨ ਹਲ ਰਹਾ ਤਨ ਮਨ ਧਨੇ ਆਪਣਾ ਕਰਤਾ ਪਿਆ ਕਰਨ ਹਰ ਪਿਆ ਮਹਾਂਮੋਹਨ ਕੋ ਕਰਿਆ ਪਾਰ ਬ੍ਰਹਮਾਇਆ ਪਟਲਿਆ ਪਟਲ ਵਿਸਰਾ ਸਾਰਿਆ ਅਟਲ ਵਿਸਰਿਆ ਛੋਟੇ ਭਾਗ ਪ੍ਰਭ ਕੀਰਤਨ ਗਾਇਆ ਸਾਧ ਸੰਤ ਸਿੰਘ ਨਾਨਕ ਪ੍ਰਭ ਸਾਹਿਬ ਲਾਲ ਲਖਮੀ ਮਾਤ ਪ੍ਰਭ ਮਾਤ ਸੁਰਬਿੰਦਰ ਸਾਹਿਬ ਨਾਨਕ ਪ੍ਰਭ ਪਾਤ ਦੀ ਸਹਾਈ ਸੋ ਸਾਹਿਬ ਨੰਦ ਖੰਡੇਰੇ ਗੁਰਪੁਰਬ ਭਾਈ ਤਾਂ ਕੀ ਵਾ ਜਾ ਕੀ ਵਾ ਨਿਯਮ ਗੁਣ ਜਾ ਕੇ ਜਾ ਹਿੰਦ ਮੇਰਾ ਹਾਉ ਸਾ ਗੁਰ ਸੰਗ ਨਾਮ ਪ੍ਰਭ ਗੁਰ ਵਿਆਪੇ ਤੇ ਮੂਲ ਸੁਖ ਜਾਪੇ ਅਰਥ ਧਰਮ ਕਾਮ ਮੋਹ ਕਾ ਦਾਤਾ ਸਿਮਰ ਭਈ ਪੂਰੀ ਭਈ ਸਿਮਰ ਗੁਰ ਦਾਤਾ ਸਾ ਸਿੰਘ ਨਾਨਕ ਧੰਗ ਮਾਣਿਆ ਘਰ ਆਇਆ ਪੂਰੇ ਗੁਰੀ ਆਣੇ ਅਗਲਾ ਮਹਿਲਾ ਪੰਜਾ ਸਰਨ ਧਾਨ ਪੂਰਨ ਗੁਰਦੇਵ ਰਹਾ ਉਹ ਹਰ ਹਰ ਨਾਮ ਤੋਂ ਸੰਸਾਰ ਨਾ ਜੀਵੇ ਮਾਰ ਖਵਾਰ ਨਾਕ ਸਭ ਨਾ ਪੀਵੇ ਰਾਮ ਨਾਮ ਹੋਰ ਅਪਵਾਲਾ ਸਖ ਮਾਰ ਸਭ ਵਿਚਾਰ ਨਿੰਦਾ ਕਰ ਕਰ ਸਕ ਨੇਰੇ ਮਿਸਤਕ ਵਾਂਗ ਗਲੇ ਸਿਰ ਪੈ ਰਹਿ ਕਹੁ ਨਾਨਕ ਹੋ ਜਾਂ ਜਬ ਹਜ ਨਾਮ ਤਾਂ ਕਿ ਮੈਂ ਆਵੇ ਜਾਮ ਰਾ ਗੁਲਾਮ ਮਹਿਲਾ ਪੰਜਾ ਕਰ ਸੋਤਾ ਦੁਖ ਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਪਣੇ ਪਲ ਪਲ ਨਹੀਂ ਕਰਾ ਜਪਣੇ ਚਰਨ ਕੌਣ ਪ੍ਰਭ ਕੇ ਨਿਧਾਓ ਕੌਣ ਸਮਾਧੀ ਤੁਮ ਸੰਭਾਵ ਰਹਾ ਵੈਸੀ ਕਿਰਪਾ ਪ੍ਰਭ ਮੇਰੇ ਹਰ ਨਾਮ ਸੁਣ ਕਾਹੂੰ ਤੇਰੇ ਗੁਲਾਮ ਮਹਿਲਾ ਪੰਜਾ ਚਰਨ ਕੌਣ ਪ੍ਰਭ ਹਿਰਦੇ ਤਿਹਾਏ ਰੋਗ ਗਏ ਸੋਲੇ ਸੁਖ ਪਾਏ ਗੁਰ ਕਟਿਆ ਗੁਰ ਦੁਖ ਕਟਿਆ ਦਿਨੋ ਦਾਨ ਸਭ ਜਨੋ ਜੀਵਨ ਪ੍ਰਭਾਨ ਰਹਾਓ ਕਤ ਕਦਮ ਗੁਰ ਪ੍ਰਭਾਨੀ ਕੋਹਨਾਮ ਤੋਂ ਜੀਵੇ ਪ੍ਰਾਣ ਗਿਆਨੀ ਗੁਲਾਮ ਮਹਿਲਾ ਪੰਜਾ ਸ਼ਾਂਤ ਵਾਹਿ ਗੁਰ ਸਤਿਗੁਰ ਬੋਲੇ ਸੁਖਮੋ ਦੇ ਵਾਜੇ ਤੁਰ ਰਹਾਓ ਤਾਂ ਪਾਸ ਸੰਤਾਪ ਵਿਨਾਸੇ ਹਰ ਸਿਮਰ ਸੇ ਉਪਰ ਸਮਨਾਸੇ ਆਨੰਦ ਕਰੋ ਮੈਂ ਸੁੰਦਰ ਨਾਰੀ ਗੁਰੂ ਨਾਨਕ ਗੁਰੂ ਕਾ ਸਵਾਰੀ ਮੈਂ ਮਮਤਾ ਮੋਲ ਭੋ ਮਦ ਮਾਤਾ ਬੰਧਨ ਬੰਧ ਆਸ ਵਿਕਰਾਲ ਦਿਨ ਦਿਨ ਸਿਜੇ ਵਿਕਾਰ ਕਰਤ ਉਹ ਦੁਹਾ ਹੀ ਫਾਤਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲ ਮਹਾਂਤਮ ਸਾਗਰ ਵੀ ਤੁਹਾਰੀ ਦੁਰਸਾ ਦੀ ਸੰਗੁਰ ਵਾਲ ਹਾਵ ਪ੍ਰਭ ਸੁਖਦਾ ਤੇ ਸੰਭਰਾ ਸਵਾਮੀ ਜੀ ਉਹ ਸਭ ਕਮਰਾ ਮਾਲ ਧਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਸੁਖਦਾ ਤੇ ਗੁਰਪਾਲ ਬਿਲਾਲ ਮਹਿਲਾ ਪੰਜਾਬ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਮਿਲ ਸਮਾ ਰਿਹਾ ਸਾਧ ਦੇ ਨਾਮ ਹੋਏ ਕਿਰਪਾ ਲਾਗੀ ਸੇ ਸਭ ਕੁਲ ਆ ਰਿਹਾ ਕਰ ਸਭ ਗੁਆਪ ਸਵਾ ਰਿਹਾ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੋਹ ਕਲਿਆਣ ਵਿਚਾਰ ਰਹਾ ਤਵੰਤ ਸ੍ਰੀ ਗੁਣ ਹਰਿਆ ਹੋਏ ਸੁਲੇ ਜੀ ਸੁਧਾ ਰਿਹਾ ਮਨ ਜੀ ਨਾਮ ਕੁਲ ਪਾਏ ਪੂਰਨ ਸੁਖ ਜਾ ਰਹੇ ਲਾਲ ਮਹਿਮਾ ਜੀ ਸੁਖ ਗੁਰ ਹੋ ਕੁਰ ਦਿਆਲ ਹਰ ਸਿੰਘ ਕਾਕੇ ਸੁਕਾਲ ਰਹਾਉ ਸਾਧ ਸੰਗ ਜੀ ਗੁਫਾਲ ਗੁਰਦਾਸ ਟੁੱਟੇ ਜੰਜਾਲ ਆਪੇ ਸਤਗੁਰ ਆਪੇ ਕਿਰਪਾਲ ਨਾਨਕ ਜਾਚੇ ਸਾਧਰ ਬਾਲ ਬਿਲਾਲ ਮਨ ਮੈਂ ਸੁਨਚੋ ਹਰ ਹਰ ਨਾਮ ਅੰਦਰ ਕੀਰਤਨ ਹਰ ਗੁਣਗਾਮ ਐਸੀ ਬ੍ਰਿਹ ਕਰੋ ਮਨ ਮੇਰੇ ਆਠਾ ਕਰੋ ਜਾਨੁ ਮੇਰੇ ਰਹਾਉ ਕਹੋ ਨਾਮ ਜਾ ਕੇ ਗੁਰੇ ਨੂੰ ਭਾਗੇ ਹਰ ਚੰਨੀ ਤਾਂ ਕਮਨ ਲਾਗ ਬਿਲਾਵਲ ਮਹਲਾ ਵਿਜੋ ਰੋ ਗਿਆ ਪ੍ਰਭਾਵ ਗਿਆ ਨੀਂਦ ਭਈ ਸੁਖ ਸਹਿਜ ਕਰਾਇਆ ਰਹਾਉ ਗਰਾਜ ਰਾਜ ਭਰੂਗਾ ਮਰਭਾਈ ਅੰਮ੍ਰਿਤ ਨਾਮ ਜਨਾ ਦਿੱਤਿਆਈ ਨਾਨਕ ਗੁਰੂ ਪੂਰੇ ਸਰਨ ਆਏ ਜਿਨ੍ਹਾਂ ਆਪਣੇ ਨਾਮ ਕੀ ਸਹਿਜ ਰਖਾਏ ਜਾ ਸਭ ਗੁਰੂ ਕਾ ਕਿੰਨੀ ਸੇਵਾ ਕਰ ਬਾਰ ਰਹਾਉ ਜੋ ਜੋ ਨਿੰਦ ਕਰੇ ਨੇ ਗ੍ਰਹਿਣ ਕੀ ਦਿਸਿਆ ਗਏ ਹੀ ਮਾਰੇ ਕਰਤਾਰ ਨਾਨਕ ਦਾਸ ਤਾਂ ਕੀ ਸਰਨ ਆਏ ਜਾ ਕੋ ਸ਼ਬਦ ਅਖੰਡ ਪਾਲ ਬਿਲਾਲ ਤਾਪ ਸੰਤਾਪ ਸਗਲੇ ਕਹੇ ਜਿਸੇ ਤੈਰ ਹੋ ਗਏ ਪਾਰ ਹੁਣ ਤੂੰ ਬਖਸ਼ਿਆ ਸੁੰਦਰ ਅਸ਼ੋਕ ਰਹਾਉ ਸਰਵ ਸੁਖਾ ਤੇਰੀ ਮੰਡਲੀ ਤੇਰਾ ਮਨ ਧਨ ਅਧਰ ਹੋ ਗਏ ਗੁਣ ਗਾਤ ਨਿਰਾਮ ਗਏ ਥੋੜ੍ਹਾ ਹੁੰਦਾ ਗਦਰੋਗ ਜੋਗ ਆਏ ਬਸੋ ਤੋ ਘਰ ਮੈਂ ਦੇ ਸੁਣ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਖ ਪ੍ਰਸੰਨ ਕਰੇ ਲਹਿ ਗਏ ਜੋਗ ਬੁਲਾਉ ਮਹਿਲਾ ਪੰਜਾਬ ਕਾਹੂ ਸਾਹਮਣ ਚਾਲੀ ਮੈਂ ਜੰਜਾਲ ਉਸਧਾਰੇ ਚਿਤਰ ਵੇ ਸੰਤਨ ਕੇ ਖਿਆਲ ਰਹਾਵ ਅਹੰਗ ਬੁੱਧ ਗੋਬਿੰਦ ਸਨਾਏ ਤੁਰਕੀ ਜਾ ਢਾਲ ਬਹੁ ਜੋਨੀ ਜਨਮ ਮਾਰਾ ਵਿਖਿਆ ਵਿਕਰਾਲ ਸਤ ਵਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਕਰੇ ਹਰ ਕੇ ਰੰਗ ਲਾਲ ਮਹਿਲਾ ਪੰਜਾ ਸਹਿ ਸਮਾਨ ਸੂ ਪੂਰੇ ਗੁਰੂ ਕਦੀਨ ਸਦਾ ਸਹਾਈ ਸੰਗ ਪ੍ਰਮੁੱਖ ਗੁਰੂ ਜੀ ਰਹਾਓ ਜੈ ਜੈ ਕਰ ਜਗਤ ਰਮੈ ਲੋਚੇ ਸਭ ਜੀ ਆ ਸੋ ਪ੍ਰਸੰਨ ਭੈ ਸਤਿਗੁਰੂ ਪ੍ਰਭੂ ਕਸ਼ਮੀ ਗੁਰੂ ਨਾਥੀ ਆਜਾ ਕਾਂਗ ਦਿਆਲ ਪ੍ਰਭ ਤਾਂ ਕੇ ਸਭ ਕਾ ਦਾਸ ਸਦਾ ਸਦਾ ਬੜੀ ਆਈਆਂ ਨਾਨਕ ਗੁਰਪਾਲ ਸਦਾ ਬੁਲਾਉ ਮਹਿਲਾ ਪੰਜਾਂ ਕਰ ਪੰਜਾਂ ਚੁੱਪ ਦੇ ਕੌਮ ਕਰ ਸਤਿਗੁਰੂ ਪ੍ਰਸਾਦ ਮਿਰਤ ਮੰਡਲ ਜਗ ਸਾਜਿਆ ਜੂ ਵਾਲੋ ਕਰਬਾਰ ਜੂ ਸਵਾਰਨ ਲਾਗੀ ਜੂ ਪਾਪ ਗੰਗਾਰ ਸੁਮ ਮੇਰੀ ਮਨਸਾ ਮਣੇ ਮਾਏ ਸਤ ਸਤ ਦੇਖ ਵਿਚਾਰ ਸੇ ਸਤ ਗ੍ਰਹਿ ਜੋ ਗੀਤ ਗਏ ਕਰਬਾਰ ਰਹਾ ਜਾ ਸਤ ਸੁਪਨਾ ਰਹਿਣ ਕਰਤਾ ਸਤ ਸੰਸਾਰ ਦ੍ਰਿਸ਼ਟਮਾਨ ਸਾਹਿਬ ਸੁਣ ਸੇ ਕਿਆ ਲੱਗੇ ਗੁਆਰ ਜਕਾਂ ਸੁਭਾਈ ਮੀਤ ਹੈ ਦੇਹ ਮਨ ਪਸਾਰ ਇੱਕ ਚਾਲ ਇੱਕ ਚਾਲ ਸਹਿ ਸਭ ਪਰਿਵਾਰ ਜਿਨ ਪੂਰਾ ਸਤਿਗੁਰੂ ਸੇ ਅਸੇ ਅਸਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰੱਖ ਪੈ ਜੰਗਾਲ ਬਿਲਾਉ ਮਹਿਲਾ ਪੰਜਾ ਲੋਕਨ ਕੀਆਂ ਵਡਿਆਈਆਂ ਬੈ ਸੁੰਦਰ ਪੱਗ ਜੋ ਮਿਲੇ ਪਿਆਰੇ ਆਪਣਾ ਤੇ ਬੋਲ ਪਰਾਗੋਂ
1: ਅਰਥਵਾਨ ਸਵਾਰਿਆ ਪਹਿਲਿੰਗ ਸੁਹਾਗ ਪੰਚ ਸੰਗੁਰ ਤੇ ਛੁਟੇ ਦੋ ਕਰ ਗੋਗ ਦੇ ਪ੍ਰਕਾਸ਼ ਪ੍ਰਗਟਿਆ ਨਿਸਬਾਸਰ ਜਾ ਗੋ ਸਰ ਸੁਹਾਗ ਨੇ ਆਇਆ ਜਿਸ ਮਸਤ ਭਾਗੋ ਗੋ ਨਾਨਕ ਇਸ ਮੈਂ ਤਿੰਨ ਪਾਇਆ ਤਨ ਮਨ ਸੀਤ ਲਾਗੋ ਮਿਲਾਵਲ ਮਹੱਲਾ

ਬਾਦ ਨੀਤ ਲੋਭ ਰਸਨਾ ਸਾਧ ਲਪਟ ਗਪਟ ਗ੍ਰਹਿ ਵਿਦਿਆ ਮਿਥਿਆ ਵਿਗਿਆਦ ਐਸੀ ਭੇਕੀ ਨੇਤਰ ਮੈਂ ਭੂਰੇ ਗੁਰਪ੍ਰਸਾਦ ਰਾਜ ਮਿਰਖ ਸਮਝੋ ਬੜਾ ਨਾਮੇ ਬਿਨਬਾਦ ਰਹਾਉ ਰੂਪ ਧੂਪ ਸੰਗੋਦ ਤਾਕਾ ਪ੍ਰਭੋਗਾਦ ਮਿਲ ਸੰਗਤ ਪਾਪ ਸੱਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਕ ਪਾਇਆ ਕਿਨ ਭੰਗਨ ਦੇਹਾਦ ਇਹ ਅਵਸਰ ਤੇ ਚੁੱਕਿਆ ਬੋਜਾ ਹੁਣ ਪ੍ਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਵਿਸਮਾਦ ਸੁਖ ਸਹਿਜ ਨਾਨਕ ਅਨੰਦ ਤੱਕ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ।

ਸਾਖਿਆਤ ਗੋਬਿੰਦ ਕਾ ਸੁੱਚੀ ਪਈ ਰਸਨਾ ਮੰਤਾ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਚਾਗ ਧਾਪਿਆ ਮਨ ਰਸ ਲਿਆ ਸੁਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟਾ ਕਮਲ ਬਿਗਸਨਾ ਸੀਤਲ ਸੰਤੋਖ ਹੋਏ ਸਭ ਉਜੀ ਤ੍ਰਿਸ਼ਨਾ ਦਹਿ ਦਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਣਾਰੇ ਰਾਖਿਆ ਭੈ ਪਰਮ ਪਸਨਾ ਨਾਨਿੰਗਾਨ ਨਾਮ ਨਿਧਾਨ ਨਾਨਕ ਸੁਖੀ ਭੀਕ ਸਾਧ ਦਰਸਨਾ ਬਿਲਾਵਲ ਮਹਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕਤਬ ਹੋਏ ਨਿਹਾਲ ਰਾਜ ਮਿਲਕ ਸਿਧਾਰੀਆਂ ਅਗਨੀ ਮੈਂ ਜਾਲ ਸਮਝਣਾ ਕਸ਼ੋ ਰਾਤ ਸਿਰਨੀ ਲਾਗ ਮਾਇਆ ਤਹਾਰੀ ਛਤਰਪਾਤਿਨ ਸ਼ੁਭ ਤੋਂ ਤਿਆਗ ਰਹਾਓ ਸੰਤਨ ਕਾ ਦਾਨਾ ਰੁਕਾ

ਜਿਸ ਮੀਂਹ ਪਹਿਰਤ ਬਦ ਕੋਈ ਸਾ ਉਸ ਮੁਖ ਜੋਰੀ ਅਤ ਵਿੱਚੋਂ ਤੂੰ ਪਿਆਰ ਜਨ ਕੀ ਸੇਵਾ ਜੋ ਕਰੇ ਤੁੱਤੇ ਝੂਟੇ ਸਭ ਕੁਝ ਤੁਮ ਤੇ ਹੀ ਹੋ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗਾਈ ਮਿਲਾਵਲ ਮਾਲਾ ਪੰਜਵਾਂ ਸਰਵਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀ ਧਾਰ ਹਰ ਨਾਮ ਤੇ ਆਵੋ ਕਰ ਕਿਰਪਾ ਦਿਆਲ ਪ੍ਰਭੇ ਨਿਤ ਸਿੱਧ ਪਾਵੋ ਸਿੰਜਣਾ ਕੀ ਰੇਣਕਾ ਲੈ ਮਾਥੇ ਲਾਵੋ ਰਹਾਓ ਨੀਚ ਦੇ ਨੀ ਜਦ ਨੀਚ ਹੋਏ ਕਰ ਬਿਨੋਂ ਬੁਲਾਵੋ ਭਾ ਮਿਲੋਵਾਂ ਆਪ ਤੇ ਆਪ ਸਤਸੰਗ ਸਮਾਵੋ ਸਾਹ ਸਾਸ ਨੈ ਮਿਸਰਿਆਨ ਕਰੇ ਨਾ ਧਾਮੋ ਸਫਲ ਦਰਸ਼ਨ ਪੇਟੀਏ ਮਨ ਮੋਹੇ ਮਿਟਾਵੋ ਸਤ ਸੰਤੋਖ ਦਿਆ ਧਰਮ ਸੀਕਾਰ ਬਣਾਵੋ ਸਫਲ ਸੁਆਗਨ ਨਾਨਕ ਆਪਣੇ ਭਾਵੋ ਬਿਲਾਵਲ ਮਾਲਾ ਪੰਜਵਾਂ

ਅਟਲ ਬਚਨ ਸਾਧੂ ਜਨ ਸਭ ਮੈਂ ਪ੍ਰਗਟਾਇਆ, ਜਿਸ ਜਨ ਹੋਵਾ ਸਾ ਸੰਗ ਤਿਸ ਬੈਠੇ ਹਰਾਇਆ, ਪ੍ਰਤੀਤ ਗੋਬਿੰਦ ਕੀ ਜੈ ਬਾਹਰ ਸੁਖ ਪਾਇਆ, ਅਨਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ, ਰਹਾਉ ਸਨ ਪਰੇ ਕੀ ਰਹਾਉ ਤਾ ਨਾਹੀਂ ਸਹਿਜਾ ਸਾਇਆ, ਕਰਮ ਭੂਮਾਰ ਨਾਮ ਬੋਏ ਉਹ ਸਰਦੁਲ ਪਾਇਆ, ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ, ਪਦ ਆਪਣੀ ਖਣੇ ਕਰੇ ਠਾਕੁਰ ਬਿਰਧਾਇਆ, ਮਤ ਭੂਲੋ ਮਨ ਉਹ ਜਨਮ ਆਇਆ ਭਰਮਾਇਆ, ਨਾਨਕ ਤਿਸ ਪਦ ਰਾਸੀ ਜੋ ਪ੍ਰਭ ਪਹਿਰਾਇਆ, ਬਿਲਾਵਲ ਮਹਲਾ ਪੰਜਵਾਂ, ਮਾਟੀ ਤੇ ਜਿਨ ਸਾਜੇ ਆਕਾਰ, ਦੁਰਲਭ ਦੇ ਅਨਕ ਸ਼ਦਰ ਮਨ ਮੈਂ ਢਗੇ ਨਿਰਮਲ ਦੁਸ਼ਟੇ ਕਿਉਂ ਬਿਸਰੈ।

ਨਾਲ ਕਿਰਪਾ ਨੇ ਦੇ ਸਾਹ ਸਾਹ ਸਮਾਰਿਆ ਕਰਨ ਹਾਰ ਨੂੰ ਸੁਖ ਕਰ ਰਹੇ ਆ ਸਾਈ ਬੜੀ ਆਈ ਗੁਰਪੂਰੇ ਉਪਦੇਸਿਆ ਸੁਖ ਫਸਮ ਰਜਾਈ ਚਿੰਤਾ ਦੇਸਾ ਗਣਤ ਦਾ ਜਨ ਹੁਕਮ ਪਛਾਤਾ ਨੈ ਬਿਨ ਸੈਨੈ ਛੂਟ ਜਾਏ ਨਾਨਕ ਰੰਗ ਰਾਤਾ ਬਿਲਾਲ ਮਹੱਲਾ ਪੰਜਵਾਂ ਮਾਂ ਤਪਤੇ ਪਈ ਸ਼ਾਂਤ ਪਰ ਸਤਿ ਪਾਪ ਨਾਟੇ ਅੰਧ ਖੂਬ ਮੈਂ ਗਲਤ ਦੇ ਕਾਢੇ ਦੇ

ਸੁਭਤ ਸੰਗ ਹਰ ਸਾਧਗੇ ਪੂਰਨਾ ਸਾਹਿਬ ਭੈ ਬਿਨ ਸੇ ਤੇ ਲੋਕੇ ਪਾਏ ਸੁਲਤਾਨ ਉਦੈ ਕਰੀ ਸਮਰਥ ਗੁਰੂ ਬਖਸ਼ਿਆ ਮੰਨਾ ਮੁਨਾਨ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਰਨ ਸਮਰਥ ਪ੍ਰਭ ਹਰ ਗੁਮਾ ਪਾਰ ਬਿਲਾਵਲ ਮਹਲਾ ਪੰਜਵਾਂ।

ਸਰੈ ਸੁਪ੍ਰਭ ਜਿਤੇ ਆਏ ਸੰਤਨ ਗਏ ਆਨੰਦ ਹੇ ਨਿਤ ਹਰ ਗੁਣ ਗਾਏ ਰਹਾਉ ਊਚੇ ਤੇ ਨੀਚਾ ਕਰੇ ਨੀਚ ਖਿਨ ਮਾਏ ਥਾਪੈ ਕੀਮਤ ਕਹੀ ਨ ਜਾਈ ਐਟਾ ਗੁਰਪੁਰ ਥਾਪੈ ਫਿਰ ਦਲੀਲਾ ਰੰਗ ਰੂਪ ਜਲ ਨੈਦਨ ਆਇਆ ਸੁਪਨੇ ਕਾ ਸੁਪਨਾ ਭਾਇਆ ਚਲਿਆ ਕਮਾਇਆ ਕਰਨ ਕਰਨ ਸਮਰਤ ਤੇਰੀ ਸਰਨ ਆਈ ਹਰ ਦਿਨ ਸਰੈ ਨਾਨਕ ਜਪੈ ਸਤ ਸਤ ਬਲ ਜਾਈ ਬਿਲਾਵਲ ਮਹੱਲਾ ਪਰਮਾ ਜਲ ਢੋਵੋ ਇਸ ਕਰ ਪਾ

ਕਾਰ ਬਾਬ ਜਨ ਧੂਲ ਮੁਖ ਲਾਵੋ ਬੈਠ ਜਬੋ ਨਾਮ ਮੇ ਧਰਮ ਗਮਾਵੋ ਨਾਨਕੀ ਪ੍ਰਭ ਬੇਨਤੀ ਆ ਸਰਨ ਸੁਮਾਵ ਬਿਲਾਵਲ ਮਹਲਾ ਪੰਜਵਾਂ ਜੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗ ਕੈ ਸੰਗ ਵਸੈ ਵਡ ਭਾਗੀ ਪਾਏ ਸੁਣ ਸੁਣ ਜੀ ਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮੈਂ ਸਿਵ ਕੀ ਰਾਖੀ ਰਾਉ ਅਗਨ ਸਾਗਰ ਤੇ ਕਾਟਿਆ ਪ੍ਰਭ ਜਲ ਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪੈ ਸਹਾਈ ਜਨ ਮਰਨ ਦੁੱਖ ਹਟਿਆ ਸੁੱਖਾ ਧਨ ਪਾਇਆ ਕਾਟੀ ਸਿਰ ਭ੍ਰਮ ਹੋ ਗਈ ਆਪਣੇ ਪ੍ਰਭ ਪਾਇਆ ਮਤ ਗੁਰੂ ਜਾਣੋ ਅਮਰ ਕਸ਼ ਸਭ ਪ੍ਰਭ ਸਭ ਖਿਆਤ ਸਰਬ ਸੁਖ ਨਾਨਕ ਪਾਏ ਸੰਗ ਸੰਪੂਰਨ ਸਾਥ ਮਿਲਾਵਲ ਮਹਲਾ ਪੰਜਵਾਂ ਬੰਧਨ ਕਾਟੇ ਬੰਧਨ ਕਾਟੇ ਆਪ ਪ੍ਰਭ ਹੋਏ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਦਾ ਕੀ ਨਦ ਨਿਹਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁੱਖ ਰੋਗ ਮੰਥਨ ਸਿੱਖ ਤੋਂ ਸੁਖੀ ਭੈਆ ਪ੍ਰਭ ਧਿਆਵਣ ਯੋਗ ਰਹਾਉ ਹੁਕ ਦਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾ ਸਿੰਘ ਮਨ ਤਨ ਤੈ ਫਿਰ ਦੁੱਖ ਨ ਜਾਪੈ ਹਰ ਹਰ ਹਰ ਹਰ ਜਪੀ ਹੈ ਅੰਤਰ ਬੁਲਾਈ ਕਿਲ ਬਿਕੁਤ ਰਹਿ ਸੁਦੋ ਹੇ ਸਾਧੂ ਸਰਨਾਈ ਸਮਝਾ ਤਾਰ ਨਾਮ ਜਸ ਦਾ ਕਈ ਦੂਰ ਬੁਲਾਈ ਮਹਾਂਮੰਤਰ ਨਾਨਕ ਤੈ ਰਖੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਪੈਦੇ ਉਪਜੇ ਭਗਤ ਪ੍ਰਭ ਅੰਤਰ ਹੋਏ ਸਾਧ ਨਾਮ ਜਪ ਗੋਬਿੰਦ ਕਾ ਬਿਨਸੈ ਭ੍ਰਮ ਭਰਾਤ ਗੁਰਪੂਰੈ ਜਿਸ ਭੇਟੇ ਆਦਾ ਫਿਰ ਸੁਖ ਪ੍ਰਵੇਸ਼ ਮਨ ਕੀ ਮੱਤੇ ਆਗੋ ਸੁਣੀਆਂ ਉਪਦੇਸ਼ ਮਨ ਕੀ ਮਤ ਤਿਆਗੀ ਹੈ ਸੁਣੀਐ ਉਪਦੇਸ਼ ਰਾਓ ਸਿਮਰਤ ਸਿਮਰਤ ਸਿਮਰੀ ਹੈ ਜੋ ਪੁਰਖ ਦਤਾਰ ਮਨ ਦੇ ਕਬੂਨਾ ਵਿਸਰੈ ਸੋ ਪੁਰਖਾ ਭਾਰ ਚਰਨ ਕਮ ਸੋ ਰੰਗ ਲਾਗਾ ਚਰਨ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਦਾ ਕੀਤਾ ਨਾਮੋ ਸੇਵ ਨਿਰਦਿਨ ਦਾ

ਕਾਲ ਰਾਮ ਨਾਮ ਤਨ ਸੱਚਿਆ ਜਾਖਾ ਨਾਈ ਸਮਾਰ ਸਨ ਪਰੇ ਪ੍ਰਭੇਰੀਆਂ ਪ੍ਰਭ ਕੀ ਵੜੇ ਆਈ ਨਾਨਕ ਹੰਤਨਾ ਪਾਈਏ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਾਵ ਬਿਘਨ ਕਉ ਲਾਗਤਾ ਗੁਰ ਭੈ ਅਰਦਾਸ ਗਵਾਲਾ ਗੋਬਿੰਦ ਰਾਏ।

ਬੇਨਤ ਕੀਤਾ ਭੋਗ ਸਾਧ ਸੰਗਤ ਕੈ ਵਾਰਨ ਹੈ ਮਿਲਿਆ ਸੰਯੋਗ। ਜਿਸ ਸਿਮਰਤ ਸੁਖ ਪਾਈਐ ਬਿਨ ਸਹਿਬੇ ਯੋਗ, ਨਾਨਕ ਤਪਸਨਾਤੀ ਕਰਨ ਕਾਰਨ ਯੋਗ ਰਾਗ ਬਿਲਾਵਲ ਮਹਲਾ ਪੰਜਵਾਂ। ਧੁੱਪ ਦੇ ਕਰ ਪੰਜਵਾਂ।

ਸੀਤਲ ਮਨ ਭਇਆ। ਗੁਰਪੁਰ ਆਇਆ ਰਾਧਿਆ ਸਗਲਾ ਦੁਗਾਇਆ, ਰੱਖਣਾ ਹਰੇ ਰੱਖਿਆ ਆਪਣੀ ਕਰਮ ਆਇਆ ਰਹਾਉ, ਬਾਂਹ ਪਕੜ ਤਪ ਕਾਢਿਆ ਕਿਨੇ ਅਪਣਾਇਆ, ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਮਿਰ ਭਇਆ। ਬਿਲਾਵਲ ਮਹਲਾ ਪੰਜਵਾਂ, ਘਰ ਧਰ ਮਸਤਕ ਤਾਪਿਆ, ਨਾਮ ਦੀ ਨੂੰ ਦਾਨ, ਸਫਲ ਸੇਵਾ ਪਾਰ ਬ੍ਰਹਮ ਕੀਤਾ ਕਿ ਨਹੀਂ ਆਨ, ਆਪੇ ਹੀ ਪ੍ਰਭਰਾਤਾ ਭਗਤਨ ਕੀ ਆਨ, ਜੋ ਜੋ ਚਿੱਤ ਵਰ ਸਾਧ ਜਨ ਸੋਲਿਤ ਮਾਨ ਰਹਾਉ। ਸਰਨ ਪਰੇ ਚਰਨ ਅਰਬਿੰਦ ਜਨ ਪ੍ਰਭ ਕੇ ਭਰਾ ਨੂੰ, ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ। ਬਿਲਾਵਲ ਮਹਲਾ ਪੰਜਵਾਂ, ਚਰਨ ਕਮਲ ਕਾਇਆ ਆਸਰਾ ਦੀਨੇ ਪ੍ਰਭ ਆਪ, ਪ੍ਰਭ ਜਨ ਪਰੇ ਤਾਖਾ ਸਤ ਪ੍ਰਤਾਪ, ਰੱਖਣਾ ਰਪਾਤ ਪ੍ਰਤਾ ਕੀ ਨਿਰਮਲ ਸੇਵ, ਰਾਮ ਰਾਮ ਰਾਜ ਰਾਮਦਾਸ ਪੁਰ ਕੀ ਗੁਰਦੇਵ ਰਹਾਉ। ਸਦਾ ਸਦਾ ਧਿਆਈ ਹੈ ਕਿਸ ਬਿਘਨ ਲਾਗਿਆ, ਨਾਨਕ ਨਾਮ ਸੁਲਾਈ ਹੈ ਭਾਏ, ਦੁਸ਼ਮਣ ਭਾਗਿਆ। ਬਿਲਾਵਲ ਮਹਲਾ ਪੰਜਵਾਂ, ਮਨ ਤਨ ਪ੍ਰਭ ਆਰਾਧੀ ਹੈ, ਮਿਲ ਸਾਧ ਸਮਾਗਿਆ, ਉਚਿਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗਿਆ, ਰਾਮ ਨਾਮ ਜੋ ਜਨ ਜਪੈ, ਅੰਦਿਨ ਸਭ ਜਾਗਿਆ, ਤੰਤ ਮੰਤ ਨੇ ਅੰਜੋਈ ਹੈ, ਤੇ ਚਾਵਣ ਲਾਗਿਆ ਰਹਾਉ। ਕਾਮ ਕ੍ਰੋਧ ਮਦਮਾਨ ਮੋਹ ਬਿਨਸੇ ਅਨੁਰਾਗਿਆ, ਅੰਦ ਮੰਗਲ ਦਾ ਸਰਾਮ ਰੰਗ, ਨਾਨਕ ਸਰਨ ਆਗਿਆ। ਬਿਲਾਵਲ ਮਹਲਾ ਪੰਜਵਾਂ, ਜੀ ਜੂਤ ਬਸ ਪ੍ਰਭ ਕਹਿ, ਜੋ ਕਹਿ ਸੋ ਕਰਨਾ, ਪੈ ਪ੍ਰਸੰਨ ਗੋਪਾਲ ਰਾਏ, ਭਉ ਕੁਛ ਨਹੀਂ ਕਰਨਾ, ਦੁੱਖ ਨਾ ਲੱਗਿਆ ਕਦੈ ਤੁਦ ਪਾਰ ਬ੍ਰਹਮ ਚਿਤਾਰੇ, ਚਮਕਣ ਕਰ ਨੇੜ ਨਾ ਆਵੇ, ਗੁਰਮੁਖ ਸਿੱਖ ਪਿਆਰੇ ਰਹਾਉ, ਕਰਨ ਕਰਨ ਸਮਰਾ ਤੈ ਤਸਵੀਰ ਨਹੀਂ ਹੋਰ, ਨਾਨਕ ਭਗਤ ਆਦਿ ਸੱਚਾ ਮਨ ਜੋਰ। ਬਿਲਾਵਲ ਮਹਲਾ ਪੰਜਵਾਂ, ਸਿਮਰ ਸਿਮਰ ਪ੍ਰਭ ਆਪਣਾ, ਨਾਠਾ ਦੁਠਾ ਆਉ, ਵਿਸਰਾਮ ਪਾਏ ਮਿਲ ਸਾਧ ਸੰਗਤਾਂ, ਤੇ ਬੜਨ ਥਾਉ, ਬਲਿਆਰੀ ਗੁਰੇ ਆਪਣੇ ਚਰਨ ਬਲ ਜਾਉ, ਅੰਤਿਮ ਸੂਖ

ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਤ ਕਰ ਪ੍ਰਕਾਸ਼ ਤੁਮਰੀ ਕਿਰਪਾ ਤੇ ਭਾਰ ਬ੍ਰਹਮ ਦੋ ਗੁਣ ਗੁਣ ਦਾਸ ਚਰਨ ਕਮਲ ਕਾ ਆਸਰਾ ਪ੍ਰਭੁਰ ਗੁਣ ਦਾਸ ਕੀਰਤਨ ਨਾਮ ਸਿਮਰ ਫਰਾਉ ਜਬ ਲਖੜ ਸਾਸ ਰਹਾਉ ਮਾਤ ਪਿਤਾ ਬੰਦਬ ਤੂੰ ਹੈ ਤੂੰ ਸਭ ਨਿਵਾਸ ਨਾਨਕ ਸਭ ਸਰਨਾਵਤੀ ਜਾ ਕੁੰਦ।

ਨਹੀਂ ਹੋਰ ਨਾਨਕੀ ਬੇਨੰਤੀ ਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਮੀਤ ਮਾਰੇ ਸਾਜਨਾ ਰਾਖੇ ਗੋਬਿੰਦ ਨਿੰਦਕ ਮਿਰਤ ਗੋਏ ਗਏ ਤੁਮ ਹੋਏ ਨਿਚਿੰਦ ਰਹਾਓ ਸਭ ਮਨੋਰਥ ਪ੍ਰਭੀ ਹੇ ਪੇਟੇ ਗੁਰਦੇਵ ਜੈ ਜੈ ਕਰ ਜੈ ਉਤਮ

ਜਤ ਕਦ ਮੇਰਾ ਸਾਧ ਬਿਰਾਵਲ ਮਹਲਾ ਪੰਜਵਾ ਹੋਰ ਪੂਰਾ ਆਰਾਧੇ ਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਝੂਟੇ ਜਮਜਾਲ ਦੁੱਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸੂ ਸਹਿਜ ਸੂਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਝੀ ਸੀਤਲ ਪਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸ਼ਰਨਾਗਤੀ ਜਾਕਾ ਬਟ ਪ੍ਰਤਾਪ ਬਿਲਾਵਲ ਮਹਲਾ ਪੰਜਵਾਂ ਤਤ ਸੁਹਾਗ ਵੀ ਸਫਲਤਾਨ ਪੂਰਨ ਪਏ ਕਾਮ ਪਉ ਨਾਠਾ ਪਰਮ ਮਿਟ ਗਿਆ ਰਵਿਆ ਨਿਤ ਨਾਮ ਸਾਧ ਜਨਾ ਕੇ ਸੰਗ ਬਸਤਾ ਸੁਖ ਸਹਿਜ ਵਿਸਰਾਮ ਸਾਈ ਘੜੀ ਸੁਲੱਖਣੀ ਸਿਮਰਦਾ

ਅੰਤਰ ਜਾਮੀ ਤਾਂ ਤੰਤਰ ਅਭਰੇ ਨਾਨਕੇ ਸਵਾਮੀ ਬਿਲਾਵਲ ਮਹਲਾ ਪੰਜਵਾਂ ਧਾਤੀ ਵਾ ਉਹਨਾਂ ਲੱਗੇ ਪਾਰ ਬ੍ਰਹਮ ਸਰਨਾਈ ਜੋ ਕਿਰਦਾ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟੇ ਨਿਮੰਤ ਬਣਾਈ ਰਾਮ ਨਾਮ ਉਪਦੀਆ ਕਾਲ ਬੁਲਾਈ ਰਹਾਓ ਰਾਖ ਲਈ ਤਿੰਨ ਕਨਾਰ ਸਭਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਾਈ ਬਿਲਾਵਲ ਮਹਲਾ ਪੰਜਵਾਂ ਆਪਣੇ ਬਾਲਕਾ ਬ੍ਰਖੇ ਅਨੁਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਾਪ ਰੋਗ ਮਿਟਾਏ ਜਵਾ ਲੈਣ ਜਾ ਕਾ ਬਟ ਪ੍ਰਤਾਪ ਦੁੱਖ ਮਾਰੇ ਬਖਸ਼ਣ ਆਪਣੀ ਕਲਧਾਰੀ ਮਨ ਬਾਂਝ ਤਵਲ ਦਿੱਤੇ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਕ ਦੇ ਧੁੱਪ ਦੇ ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਰਹਾਓ ਸੇਵਤ ਸੇਵ ਸੇਵ ਸਾਧ ਸੇਵ ਸਦਾ ਕਰੋ।

ਰਾਤੀ ਨਹਿਨ ਦਸਨ ਲਾਏ ਹੋਏ ਕਿਰਪਾਲ ਦੀਨ ਦੁੱਖ ਭੰਜਨ ਮੋਹ ਚਰਨ ਹਿਰਦੈ ਵਸਾਏ ਸਭੂ ਤਲੇ ਤਲੇ ਸਭ ਉਪਰ ਹੀ ਦਿਸ਼ਟ ਦਿਸ਼ਟ ਆਏ ਅਭਿਮਾਨ ਕੋਏ ਕੋਏ ਕੋਏ ਕੋਈ ਓ ਮੈਂ ਕੋ ਸਤਿਗੁਰਮੰਤ ਦਿੜਾਏ ਅਤੁਲ ਅਤੁਲ ਅਤੁਲ ਨਹੀਂ ਤੁਲ ਨਹਿ ਤੁਲੀਐ ਪਤਵਸ਼ਿਲ ਕਿਰਪਾਏ ਜੋ ਜੋ ਸਰਨ ਪ੍ਰਯੋਗ ਨਾਨਕ ਅਵੈਦਾਨ ਯੁਗ ਪਾਏ ਬਿਲਾਵਲ ਮਹਲਾ ਪੰਜਵਾਂ ਭੱਗੀ ਤੂੰ ਮੇਰੇ ਪ੍ਰਾਣ ਆਧਾਰੇ ਨਮਸਕਾਰ ਡੰਡਾਉਤ ਬੰਦ ਨਾਨਕ ਬਾਰ ਜਾਓ ਬਾਰ ਰਹਾਉ ਉਠਤ ਬੈਠ ਸੁਖ ਜਾ ਤੇ ਮੰਤ ਜੇ ਚਿਤਾਰ ਸੁਖ ਦੁਖ ਇਸ ਮਨ ਕੀ ਬਿਰਤਾ ਤੋ ਜੀ ਆਗਿਆ ਸਾਰ ਹੈ ਤੂੰ ਮੇਰੀ ਓਟ ਬਲ ਬੋਧ ਤਨ ਤੁਮੀ ਤੂੰ ਮੇਰਾ ਪਰਿਵਾਰ ਹੈ ਜੋ ਤੁਮ ਕਰੋ ਸੋਈ ਪਲ ਮਨ ਹੈ ਸੋਈ ਪਲ ਅਮਰੈ ਤੇਗ ਨਾਨਕ ਸੁਖ ਚਰਨਾਰ ਹੈ ਬਿਲਾਲ ਮਹਲਾ ਪੰਜਵਾਂ ਸੁਨੀਤ ਪ੍ਰਾਪਤ ਹੋ ਸਭ ਉਧਾਰਨ ਮੋਹ ਮਗਨ ਭਦ ਸੰਗ ਪ੍ਰਾਣੀ ਐਸ ਮਨੇ ਵਿਸਾਰਨ ਰਹਾਉ ਸੰਚ ਬਿਕਿਆ ਤੇ ਗ੍ਰਹ ਜਗੀਨੀ ਅੰਮ੍ਰਿਤ ਮੰਨ ਤੇ ਡਾਰਨ ਕਾਮ ਕਰੋ ਲੋਭ ਰਤ ਨਿੰਦਾ ਸਭ ਸੰਦੋਖ ਵਿਦਾਰਨ ਤੇ ਕਾਢ ਦਿਓ ਮੇਰਾ ਸਵਾਮੀ ਹਰ ਭਰੇ ਹਰ ਭਰੇ ਤੁਮ ਸਾਰ ਨਾਨਕੀ ਬੇਨੰਦੀ ਪ੍ਰਭੈ ਸਾਧ ਸੰਗ ਰੰਗ ਤਾਰਨ ਬਲਾਲ ਮਾਲਾ ਪੰਜਵਾਂ ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ ਕਥਾ ਕੀਰਤਨ ਮੰਗਲ

ਬਿਲਾਵਲ ਮਹੱਲਾ ਪੰਜਵਾਂ ਰਾਗ ਲਈਏ ਆਪਣੇ ਜਨੇ ਆਪ ਕਰ ਕਿਰਪਾ ਹਰਾ ਨਾਮ ਦੀ ਨੋ ਬਿੰਸ ਗਏ ਸਭ ਰਹੋ ਸੰਤਾਪ ਰਹਾਓ ਗੁਣ ਗੋਬਿੰਦ ਗਾਵੈ ਸਭ ਹਾਰ ਜਨ ਰਤਨ ਰਸਨਾ ਲਾਭ ਕੋਟ ਜਨਮ ਮਹਾਂਜੀ ਕ੍ਰਿਸ਼ਨ ਨਿਵਾਰੀ ਰਾਮ ਰਸਾਇਣ ਅੰਤਰ ਆਤਮ ਧਾਪ ਚਰਨ ਗਏ ਸਰਨ ਸੁਖਦਾਤੇ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਭਰੇ ਭਰਮ ਪੈ ਪਿੰਡ ਸੇ ਕਉ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਾਪ ਲਹਾਇਆ ਗੁਰਸਿੱਖ ਨਿਹਾਲ ਸਤਿਗੁਰੂ ਆਪਣੇ ਕੋ ਬਲ ਜਾਏ ਜਿਨ

ਸਾਡਾ ਉਪਦੇਸ਼ ਉਪਦੇਸ਼ ਕਰ ਸਤਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪ ਭਾਵ ਬਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਬੁਲਈ ਅਨੂਪਾ ਰਹਾਓ ਬਿਸਮ ਬਿਸਮ ਭੈ ਜੋ ਪੇਖਿਓ ਕਹਿ ਨ ਜਾਈ ਵਡਿਆਈ ਮਗਰ ਭੈ ਊਆ ਸੰਗ ਮਾਤੇ ਹੋ ਬਹੁਤ ਲਪਟਾਈ ਆਲ ਜਾਲ ਨਹੀਂ ਕਸ਼ੂ ਜੰਜਾ ਰਾਮ ਬੰਦਾ ਭੋਰਾ ਉਚਨ ਉਚ ਬੀਜ ਨਾ ਕੀਚਾ ਹਾਂ ਤੇਰਾ ਤੂੰ ਮੋਰਾ ਇੱਕ ਓਂਕਾਰ ਇੱਕ ਸਾਰਾ ਇੱਕ ਭਾਰਾ ਇੱਕ ਬਸੀਰ ਨੇਕ ਸਪੂਰਨ ਇੱਕ ਪ੍ਰਾਣ ਧਾਰਾ ਨਿਰਮਲ ਨਿਰਮਲ ਸੁਚੋ ਸੁਚਾ ਅੰਤ ਨਾਂਤ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਬਿਲਾਵਲ ਮਾਲਾ ਪੰਜਵਾਂ ਬਿਨ ਹਰ ਕਾਮਨਾ ਆਵਦੇ ਜਾ ਸਿਉ ਰਾਜ ਮਾਜ ਤੁਮ ਲਾਗੇ ਉਹ ਮੋਹਨੀ ਮੋਹਾਵਦੇ ਰਾਵ ਕਨ ਕਾਮਨੀ ਸੇ ਸੋਨੀ ਛੂਟ ਕਿਨ ਮੈਂ ਜਾਵਦੇ ਉਹ ਜਿਹੜੇ ਹੋਏ ਇੰਦਰੀ ਰਸ ਫੇਰੇ ਪ੍ਰਗਟ ਗੌਰੀ ਗਾਵਦੇ ਤਿੰਨ ਕੋ ਮੰਦਰ ਸਾਜ ਵਾਰਿਓ

ਆਤਮਾਵਤ ਹੇ ਜਾਲ ਪਸਾਰ ਚੋਗ ਬਿਸਧਾਰੀ ਪੰਖੀ ਚੋਗ ਆਵਦੇ ਕਹੋ ਨਾਨਕ ਬੰਧਨ ਕਾਟਣ ਕਹੋ ਮੈਂ ਸਤਿਗੁਰ ਪੁਰਖ ਦੇ ਆਵਦੇ ਬਿਲਾਵਲ ਮਹਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਣ ਪਿਆਰੋ ਮਨ ਆਧਾਰੋ ਚੀਤ ਜਦੋਂ ਜਸੇ ਪਾਨ ਤਾਂ ਬੋਲੀ ਰਾਓ ਸਹਿ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਧਮਕੀ ਚੋਲੀ ਪ੍ਰਮੁੱਖ ਲਾਗੋ ਜਵੜ ਪਾਗੋ ਸੁਆਗਮ ਮਾਰੋ ਕਥਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਓਤ ਬੋਤ ਅੰਗ ਅੰਗ ਸੰਗ ਮੌਲੀ ਕਉ ਨਾਨਕ ਪ੍ਰਭਵੀ ਸੁਹਾਗ ਗੁਣਤ ਨਿੱਕੀ ਮੇਰੀ ਬਣੀ ਕਟੋਲੀ ਬਿਲਾਵਲ ਮਹਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਮਈ ਜਬ ਤੇ ਪੇਟੇ ਸਾਹਿਬ ਦੇ ਆ ਰਾ ਤਬ ਤੇ ਦੁਰਮਤ ਦੂਰ ਪਈ ਰਾਹ ਪੂਰਨ ਪੂਰ ਰਹਿ ਸੰਪੂਰਨ ਸੀ ਪ੍ਰਸਾਂਤ ਦਿਆਲ ਦਈ ਕਾਮ ਕਰੋ ਕ੍ਰਿਸ਼ਨਾ ਹੰਕਾਰਾ ਤਨ ਤੇ ਹੋਏ ਸਗਲ ਕਈ ਸਾ ਸੰਤੋਖ ਦਿਆ ਧਰਮ ਸੱਚ ਦੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਣਿਆ ਤਿਨ ਕਹੋ ਸਗਲੀ ਸੋਜ ਪਈ ਬਿਲਾਵਲ ਮਹਲਾ ਪੰਜਵਾਂ ਕਿਉ ਆਮ ਜੀ ਜੰਤ ਬੇਚਾਰੇ ਬਰਨ ਸਾ ਕੋਈ ਕਰੋ ਮਹਾਈ ਵੀ ਬ੍ਰਹਮ ਹੇ ਸਤਿਤ ਮੁਨ ਇੰਦਰਾ ਬੇਅੰਤ ਠਾਕੁਰ ਤਰੀ ਗਤ ਨਹੀਂ ਪਾਈ ਕਿਆ ਕਥੀ ਹੈ ਕਿਸ ਕਥਨ ਨਾ ਜਾਈ ਜਾ ਜਾ ਦੇ ਕਹਿ ਤਾਰਾ ਸਮਾਈ ਰਹਾਓ ਜਹਾਂ ਮਹਾਂ ਭਿਆਨ ਦੂਖ ਜਮ ਸੁਣੀ ਹੈ ਤੈ ਮੇਰਾ ਪ੍ਰਭ ਤੂੰ ਸਹਾਈ ਸਨ ਪਰਿਉ ਹਰ ਜਨ ਗਏ ਪ੍ਰਭ ਗੁਰੂ ਨਾਨਕ ਬੂਝ ਬੁਝਾਈ ਬਿਲਾਵਲ ਮਹਲਾ ਪੰਜਵਾਂ ਰੂਪ ਅਗਮ ਰੂਪ ਅਵਿਨਾਸੀ ਕਰਤਾ ਪਤਤ ਪਤਤ ਪਵਿੱਤਰ ਇੱਕ ਨਿਮਕ ਜਪਾਈ ਹੈ ਚਰਦ ਸੁਣਿਓ ਪ੍ਰਤਾਪ ਹੇਠ ਲੈ ਸੰਤ ਚਰਨ ਚਰਨ ਮੁਕਲਾਈ ਹੈ ਕਿਤ ਵਿਧੀ ਹੈ ਕਿ ਸੰਜਮ ਪਾਈਐ ਕਉ ਸੁਰਜਨ ਕਿਤ ਜੁਗਤੀ ਧਿਆਈਐ ਰਹਾਓ ਜੋ ਮਾਨੁਖ ਮਨੁੱਖੀ ਸੇਵਾ

ਕਉ ਨਾਨਕ ਰੁਪੇ ਦਿਆਰਾ ਹਰ ਰੰਗ ਨ ਕਬੂ ਰਹਿਤਾ ਬਿਲਾਵਲ ਮਾਲਾ ਪੰਜਵਾ ਨਿੰਦ ਕਹਿ ਸੇ ਹੀ ਚਰ ਭਰੀ ਹੈ ਇਹ ਨਿਸ਼ਾਨੀ ਸੁਣ ਤੂੰ ਭਾਈ ਜੋ ਕਲਰ ਭੀਤ ਗਿਰੀ ਹੈ ਰਹਾਉ ਜੋ ਦੇਖਿਆ ਸ਼ਿਲਕ ਤੋਂ ਨਿੰਦ ਕੋ ਵਾਹ ਹੈ ਭਲੋ ਦੇ ਲੁਕ ਭਰੀ ਹੈ ਅੱਠ ਪੈਰ ਜਿਤਵੇ ਨਹੀਂ ਪਹੁੰਚਿਆ ਬੁਰਾ ਚਤਵਾ ਚਤਵਤ ਮਰੀ ਹੈ ਨਿੰਦਕ ਪ੍ਰਭੂ ਬੁਲਾਇਆ ਕਾਲ ਨੇਰੇ ਆਇਆ ਹਰ ਜਨ ਸਿਉ ਬਾਦ ਉਠਰੀ ਹੈ ਨਾਨਕ ਰਖਾਇਆ ਪ੍ਰਭ ਸੁਆਮੀ ਕਿਆ ਮਾਨਸ ਭਭਰਾ ਕਰੀਐ ਬਿਲਾਵਲ ਮਹਲਾ ਪੰਜਵਾਂ ਐਸੇ ਕਾਏ ਭੂਲ ਭਰੇ ਕਰੇ ਕਰਾਵੇ ਮੁਕਰ ਪਾਵੇ ਪੀ ਕਿਸਮ ਸਦਾ ਸੰਗਾਰੀ ਰਹਾਉ ਕਾਚ ਬਿਹਾਜਨ ਕੰਜ

ਕਰਤਾ ਮੇਰਾ ਦਾਨ ਦਾਨਾ ਬੀਨਾ ਹਾਥ ਦੇਰਾ ਕੇਬਰਾ ਆਪਣੇ ਗਉ ਕਾਹੂ ਨਾ ਕਰਤੇ ਕਛ ਨਾ ਕੀਨਾ ਬਲ ਜਾਵੋ ਦਰਸ਼ਨ ਸਾਧੂ ਕਹਿ ਜੇ ਪ੍ਰਸਾਦ ਹਰਨਾਮ ਲੀਨਾ ਕਉ ਨਾਨਕ ਠਾਕੁਰ ਭਰੋਸੈ ਕਉ ਨਾ ਮਾਨਿਓ ਮਨ ਸ਼ੀਨਾ ਬਿਲਾਵਲ ਮਹਲਾ ਪੰਜਵਾ ਗੁਰਪੁਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨ ਜਨ ਕੀ ਮਹਿਲ ਗਈ ਰਹਾਓ ਨਵਰੇ ਤੂੰ ਦੁਸ਼ਟ ਬਹਿ ਰਾਈ ਗੁਰਪੁਰੇ ਕਾ ਜਪਿਆ ਜਾਪ ਕਾਂ ਕਰੇ ਕੋਈ ਬੇਚਾਰਾ ਪਰ ਮੇਰੇ ਕਾ ਵੱਡ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਜਨ ਗਮਰਕ ਮਨ ਮਾਈ ਤਾਂ ਕਿ ਸਨ ਪਰਿਉ ਨਾਨਕ ਦਾਸ ਜਾਤੀ ਉੱਪਰ ਕੋ ਨਾ ਹੀ ਬਲਾਵਲ ਮਾਲਾ ਬਨਵਾ ਸਦਾ ਸਦਾ ਜਾਪੀਏ ਪ੍ਰਭੁ ਨਾਮ ਜਰਾ ਮਰਾ ਕੁਛ ਰੂਪ ਨਾ ਵਿਆਪੇ ਆਗੇ ਦਰਗੈ ਪੂਰਨ ਕਾਮ ਰਾਓ ਆਪ ਤਿਆਗ ਪਰਿਆ ਨੇ ਸਰਨੀ ਗੁਰਦੇ ਪਾਈਏ ਨਿਧਾਨ ਜਨਮ ਮਰਨ ਕੀ ਘਾਟੀ ਪਾਸੀ ਸਾਚੀ ਦਰਗੇ

ਮਨ ਤਨ ਅੰਤਰ ਪ੍ਰਭਿਆਈ ਯਾਰ ਗੁਣ ਗਾਵਤ ਪਰ ਪੁਕਾਰ ਨਿਤਿਸ ਰਸਨਾ ਕਾ ਮੋਲ ਕਿਸ਼ਨਾ ਹੀ ਰਹਾ ਕੁਲ ਸਮੁਦਰ ਕਿਨ ਪੀਤਨ ਜਨ ਜਨ ਕੀ ਮੱਲਾ ਹੈ ਸਿਮ ਸਿਮ ਸੁਆਮੀ ਪ੍ਰਭ ਪ੍ਰਣਾਮ ਸਿਤੀ ਵਿਕਿਆ ਬਨ ਗਾਈ ਚਰਨ ਪ੍ਰਭੂ ਕੇ ਬੋਧ ਪਾਏ ਪਵਸਾਗਰ ਪਾਰ ਪਰਾਈ ਸੰਤ ਸੇਵਕ ਭਗਤ ਹਰ ਤਾ ਕੇ ਨਾਨਕ ਮਨ ਲਾਗਾ ਹੈ ਤਾਈ ਬਿਲਾਵਲ ਮੱਲਾ ਪੰਜਵਾਂ ਤੀਰੋ ਦੇਖ ਤੁਮਾਰੇ ਰੰਗਾ ਤੁਮੀ ਸੁਆਮੀ ਅੰਤਰ ਜਾਮੀ ਤੁਸੀਂ ਵਸੈ ਸਤ ਕੇ ਸੰਗਾ ਰਹਾਓ ਕਿ ਮੈਂ ਤਾ ਬੰਦੇ ਵਾਜਿਆ ਠਾਕੁਰ ਨੀਚ ਗੀਰ ਦੇ ਕਰਿਆ ਜੰਗਾ ਕਬੂ ਨਾ ਵਿਸਰੇ ਹੀਰੇ ਮੋਹਰੇ ਤੇ ਨਾਨਕ ਦਾਸ ਹੀ ਦਨ ਮੰਗਾ ਬਿਲਾਵਲ ਮੱਲਾ ਪੰਜਵਾਂ ਅਚੁੱਤ ਪੂਜਾ ਜੋ ਗੋਪਾਲ ਮੰਤਨ ਰਖੋ ਆ ਰਿਹਾ ਗਿਆ ਸਰਦੀਆਂ ਪ੍ਰਤਪਾਲ ਰਹਾਓ ਸਰਮ ਸਮਰੱਥ ਅਗਸਤ ਸੁਖ ਦਾਤਾ ਕਿਰਪਾ ਸਿੰਧ ਬੜੋ ਦਿਆਲ ਕੰਠ ਲਾਏ ਰੱਖੇ ਆਪਣੇ ਕੋ ਤਿਸਨੋ ਲਾਗੇ ਤਾਨ ਧਰਤੀ ਬਾਲਦ ਮੋਦਰ ਦਿਆਲ ਸੁਆਮੀ ਸਰਬਸ ਸਮਝਣਾ ਧਨ ਮਾਲ ਉਹਨਾਂ ਨੂੰ ਕਿਹਾ ਸੁਖ ਦਸ ਭਰਾ ਮੰਗਿਆ ਸਮਝਣਾ ਕੀ ਮਿਲਿਆ ਰਵਾਲ ਬਿਲਾਵਲ ਮੱਲਾ ਪੰਜਵਾਂ ਸਿਮਰਤ ਨਾਮ ਕੋਟ ਜੰਤ ਤਨ ਭੈ ਸਾ ਸੰਗ ਮਿਲਾਰ ਗੁਰ ਗਾਏ ਜਮਦੂਤ ਤਨ ਕਹੋ ਤਾਸ ਆਏ ਰਾਹੁ ਜਿੱਤੇ ਪੁਨਹ ਚਰਨ ਸੇ ਜੀਨੇ ਮੰਤਨ ਕਰਕੇ ਚਰਨ ਗਏ ਆਵਣ ਜਾਣ ਪਰਮ ਪਉ ਨਾਥਾ ਜਨ ਜਨ ਕੀ ਜਨ ਵਿਦਾਏ ਨਿਰਭਉ ਹੋਏ ਭਜੂ ਤੁਮ ਜੀਚਾਏ ਪਦਾਰਥ ਵਟ ਭਾਗ ਲਏ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮੱਲਾ ਪੰਜਵਾਂ ਸੁਲੀ ਤੇ ਨਾਰਾਇਣ ਰਾਸ ਸੁਲੀ ਗਾਤ ਗਈ ਨਾ ਪਹੁੰਚਿਆ ਸੁਲੀ ਹੋਏ ਮੂਹ ਨ ਪਾਕ ਰਹਾਉ ਕਾਢ ਕੁਠਾਰ ਖਸਮ ਸਿਰ ਕਾਟਿਆ ਕਿਨ ਮੈਂ ਹੋਏ ਗਿਆ ਖਾਕ ਮੰਦਾ ਜਿਤ ਵਜਤ ਉਤ ਬਚਿਆ ਜਿੰਦ ਵਜਿਆ ਦਿਨ ਨਾ ਧਾਕ ਪੁੱਤਰ ਮੀਰ ਧਨ ਕਿਸ਼ੂ ਨਾ ਰਹੇ ਉਸਕੋ ਛੋੜ ਗਿਆ ਸਭ ਭਾਈ ਸਾਗ ਕੌਣ ਤਬ ਲਿਆ ਜਿਨ ਜਨ ਕਾ ਜੀ ਨੂੰ ਭੂ ਨਵਾਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਅਵਰਤੇ ਸਵਾਮੀ ਕਾਰਜਦਾਸ ਕੀ ਗੁਰਦੇਵ ਰਾਓ ਆਦ ਮਦ ਪ੍ਰਭ ਅੰਤ ਸਵਾਮੀ ਆਪਣਾ ਤੱਟ ਬਣਾਇਓ ਆਪ ਆਪਣੇ ਸੇਵਕੀ ਆਪੇ ਰੱਖਿਆ ਪਾ ਮੇਰੇ ਕੋ ਵੱਡ ਪ੍ਰਤਾਪ ਭਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਵਸਕੀ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਿਰ ਨਾਈ ਰਾਮ ਨਾਮ ਜਪਨੇ ਮੰਤ ਬਿਲਾਵਲ ਮਹੱਲਾ ਪੰਜਵਾਂ ਤਾਪ ਬਾਪ ਦੇ ਰੱਖਿਆ ਬਹੁਤ ਦਿਨ ਪਏ ਗੁਰਚੰਨੀ

ਨਾਨਕ ਅਲਾ ਬਿਲਾਵਲ ਮਾਲਾ ਪੰਜਵਾਂ ਜਿਸ ਤੇ ਅਬਜਤ ਸਾਹਿਬ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸ਼ਲ ਕੀ ਹੋਏ ਕਲਿਆਣ ਦਾ ਗੁਰਪੁਰਾ ਬੇਟੇ ਉਹ ਵਿਭਾਗੀ ਅੰਦਰ ਜਾ ਮਸੂਰ ਸੁਜਾਨ ਉਹ ਆਦੇ ਰੱਖ ਕਰੇ ਆਪਣੇ ਬੜ ਸੰਗਤ ਮਾਣ ਗੁਮਾਣ ਪਰਮ ਪੈਬਿੰਸ ਗਏ ਗਿਨ ਪਿਤਰਾਂ ਅਧਿਕਾਰ ਵਰਗੇ ਜਾਨਣ ਸਾ ਸਾ ਸਰਾ ਦੇ ਨਾਂ ਨੂੰ ਸਰਾ ਸਰਾ ਜਾਈਏ ਗੁਰਬਾਣ ਬਿਰਾਵਲ ਮੱਲਾ ਪੰਜਵਾਂ ਦੋਵੇ ਥਾਪ ਰੱਖੇ ਗੁਰਸੂਰੀ ਅਲਤ ਪਲਤ ਪਾਤ ਬੰਸ ਵਾਰੇ ਕਾਰਜ ਹੋਏ ਦੌਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵੇ ਸਾਧੂ ਧੂਰੇ ਆਵਣ ਜਾਣ ਰਹਿਤ ਦਬਾਏ ਜਨਮ ਮੰਨ ਕੇ ਮਿਟੇ ਬਸੂਰੇ ਪਰਮ ਪੈਦਰੇ ਸੋਤੇ ਪੈ ਜਮ ਕੇ ਘੱਟ ਘੱਟ ਇਹ ਗ੍ਰਿਆ ਭਰਪੂਰੇ ਨਾਨਕ ਚਰਨ ਪਰਿਉ ਦੁਖ ਭੰਜਨ ਅੰਤਰ ਬਾਰ ਪੇ ਗਜੂਰੇ ਬਿਲਾਵਲ ਮਾਲਾ ਪੰਜਵਾਂ ਦਰਸ਼ਨ ਦੇਖ ਦੋ ਨਸੇ ਪ੍ਰਭੂ ਨਾ ਹੋਵੇ ਦੁਸ਼ਟਾ ਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰਾਏ ਤਮ ਪ੍ਰਾਣ ਆਧਾਰ ਸੁਆਮੀ ਭੂਰੇ ਪ੍ਰਬੰਧਰ ਜਾਮੀ ਕੈ ਗੁਣ ਤੇਰੇ ਸਾਥ ਸਮਾਰੇ ਸਾਥ ਸਾਥ ਪ੍ਰਭ ਜੇ ਸਤਾਰੀ ਕਿਰਪਾ ਨਿਤ ਪ੍ਰਭ ਦੀਨ ਦੇ ਅੱਲਾ ਜੀ ਜਿੰਦਗੀ ਕਰੋ ਪ੍ਰਤਪਾਲਾ ਅੱਠ ਪੈਰ ਤੇਰਾ ਨਾਮ ਜਾਤਨ ਜਾਪੈ ਨਾਨਕ ਪ੍ਰਭ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਾਲਾ ਪੰਜਵਾਂ ਤਨ ਧਨ ਜੋਗਣ ਚਲਤ ਗਏ ਰਾਮ ਨਾਮ ਕਾ ਭਜਨ ਕੀਨੋ ਕਰਤ ਬਿਗਾਲ ਸਭੋਰ ਪਿਆ ਰਾਉ ਅਨਕ ਪ੍ਰਕਾਰ ਭੋਜਨ ਨਿਤ ਗਾਤੇ ਮੁਕਦੰਤਾ ਕਸਕੀਨ ਕਹਿਆ ਮੇਰੀ ਮੇਰੀ ਕਰ ਕਰ ਮੂਟੋ ਬਾਪ ਗਰਦਨੈ ਭਰੀ ਦਇਆ ਮਾਂ ਬਿਕਾਰ ਕੋਰ ਦੁਖ ਸਾਗਰ

ਹੋ ਗਈ ਵਿਆਦ ਉਪਾਸਨਾਸੀ ਅੰਗੀਕਾਰ ਕੀ ਕਰਤਾਰ ਸਾਂਤ ਸੁਖਾਰ ਆਨੰਦ ਘਨੇਰੇ ਪ੍ਰੀਤਮ ਨਾਮ ਹਾਰ ਜੀਉ ਪਿੰਡ ਤੰਦ ਰਾਸ ਪ੍ਰਭ ਦੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਦਾਸ ਆਪਣੇ ਗੁਰਾ ਕਨਾਰਾ ਨਾਨਕ ਦਾਸ ਦਾ ਹੈ ਚੇਰਾ ਬਿਲਾਵਲ ਮਾਲਾ ਪੰਜਵਾਂ ਗੋਬਿੰਦ ਸਿਮਰੋ ਇੱਕ ਹਰਿਆਣ ਮਿੱਟੀ ਉਪਾਦ ਪਿਆ ਸੋ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ ਜਿਸਕੇ ਜੀਤ ਨੇ ਕੀ ਇਸ ਗੱਲੇ ਬਹੁਤ ਦਿਨਾਂ ਕੋ ਸਾਚਾ ਤਾਣ ਦਾਸ ਆਪਣੀ ਕੀ ਜਾਵੇ ਰਾਗੀ ਬਹਿ ਭੰਜਨ ਉਹ ਪ੍ਰਗਟ ਮਾਨ ਪਈ ਮਿਤਈ ਮਿੱਟੀ ਬੋ ਰਾਈ ਦੁਸ਼ਟ ਦੂਤ ਹਰ ਘਾਟੇ ਸ਼ਾਨ ਸੁਖ ਸਾਚਾ ਨੰਦ

ਪਾਤਮਾ ਪਰਮੇਸ਼ੁਰ ਦਾ ਕਰਦੇ ਧਰਮਨ ਧਿਆਨ ਰਹਾਉ। ਸਿਮਰ ਸਿਮਰ ਸਿਮਰ ਸੁਖਦਾਤਾ ਜਾ ਕਿਆ ਕੀ ਅਸਲ ਜਹਾਨ, ਰਸਨਾ ਰਵੋ ਏਕ ਨਾਰਾਇਣ ਸਚੀ।

ਕਰਨ ਰਹਾਓ ਬਿਸੰਬਰ ਪੂਰਨ ਸੁਦਾਤਾ ਸੋ ਸਮਗਰੀ ਭੋ ਗਣ ਭਰਨ ਤਾਂ ਸਨੰਤਰ ਸਰਨੰਤਰ ਬਲ ਬਲ ਜਾਈ ਹਰ ਕੇ ਚਰਨਾ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿਧਮ ਕਾਰਨ ਕਰਨ ਆ ਜੁਗਲ ਪ੍ਰਭ ਰੱਖਦਾ ਆਇਆ ਹਰ ਸਿਮਰ ਨਾਨਕ ਨੇ ਕਰਨ ਰਾਗ ਬਿਲਾਵਲ ਮਹਲਾ ਪੰਜਵਾਂ ਲਬਦੇ ਕਰ ਅਠਵਾਂ ਇੱਕਿਓਂਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕੀ ਤੇਰਾ ਗਿਆ ਨਿਰਗੁਣ ਉੱਗਿਆ ਸਰਗੁਣ ਕੇਲ ਕਰਤਵੇ ਸੁਆਮੀ ਮੇਰਾ ਰਹਾਓ ਨਗਰ ਮੈਂ ਆਪ ਬਾਰ ਪੁਨ ਆਪਣਾ ਪ੍ਰਭ ਮੇਰੇ ਕੋ ਸਰਬ ਸੇ

ਸਦਨ ਤੂਰ ਬਰ ਰਹਾਉ। ਗੁਰ ਕੈ ਸ਼ਬਦ ਮੈਂ ਗੁਰ ਕੋ ਸ਼ਬਦ ਮੇਰਾ ਹੀਰਾ ਬਾਸੈ ਹਰ ਨਾਮ ਅਮਨ ਸੰਗਤ ਰੋ ਤਸਕਰ ਪੰਜਨੀ ਵਾਰ ਉਠਾ ਕੁਰ ਸਕਲੋ ਪਰਮਾ ਹੋਮ ਜਰੋ ਜੋ ਤੁਮ ਜੀ ਨੋ ਸੋਈ ਪਰਮਾਨਿਆ ਭਾਵਣ ਦੁਬਦਾ ਦੂਰ ਡਰੋ ਨਾਨਕੇ ਪ੍ਰਭ ਤੁਮੀ ਦਾਤੇ ਸੰਸੰਗ ਲੈ ਮੋਏ ਉਦਰੋ ਬਿਲਾਓ

ਸਰਮ ਦੁਪੰਜਨ ਬੁਰਗੁੰਜਨ ਸਾਧੂ ਸੰਗਤ ਰਮਣ ਜੈਸੇ ਕੇਸਵ ਕਲੇਸ਼ ਨਾਸ ਆਖੰਡਣ ਨਾਨਕ ਜੀਵ ਦਰਸ਼ਨ ਸੇ ਰਾਗ ਬਿਲਾਵਲ ਮਾਲਾ ਪੰਜਵਾਂ ਦੁਪ ਦੇ ਘਰ ਨਾਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਮੇਲੇ ਜਬ ਤੇ ਸਰਮ ਤੁਮਾਰੀ ਆਏ ਤਬ ਤੇ ਦੋ ਗਏ ਰਹਾਉ ਤਾਜੇ ਬਿਮਾਨ ਅਰਜਿੰਦ ਬਿਰਾਨੀ ਸਾਧਨ ਸਰਨ ਬਏ ਜਬ ਜਬ ਜੀ ਜਬ ਜਬ ਨਾਮ ਤੁਮਾਰੋ ਪ੍ਰੀਤਮ ਤੰਤੇ ਰੋ ਗਏ ਮਹਾਂਮੁਖਦਾ ਰਾਜਾਨ ਅਗਿਆਨੀ ਰਾਖੇ ਤਾਰ ਦਏ ਗੋ ਨਾਨ ਗੁਰਪੂਰਾ ਪੇਟੀ ਬ੍ਰਾਹਮਣ ਜਾਣ ਰਹੇ ਬਿਲਾਵਲ ਮਾਲਾ ਪੰਜਵਾਂ ਜੀਵੋ ਨਾਮ ਸੁਨੀ ਜੋ ਸੋ ਪ੍ਰਸੰਨ ਪਏ ਗੁਰਪੂਰੇ।

ਉਤਾਰੇ ਸਿਮਰਤਨ ਕਮੁਨੀ ਅੰਦਲੇ ਟੇਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਰਾਗ ਬਿਲਾਵਲ ਮਹਲਾ ਪੰਜਵਾਂ ਕਰ ਤੇਰਵਾਂ ਪੜਤਾਲ ਕਿਉਂ ਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਆਵੈ ਹਾਵੈ ਹਰ ਖੱਜਰ ਬਸਤਰ ਅਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਵ ਕਰ ਆਵੈ ਰੀ ਰਹਾਉ ਸਰਨ ਸੁਹਾਗਣ ਚਰਨ ਸੀਸ ਧਾਰ ਲਾਲਨ ਮੋਹ ਮਿਲਾਵੋ ਕਾਬ ਕਰ ਆਵੈ ਰੀ ਸੁਨੋ ਸੇ ਮਿਲਨ ਬਾਦ

ਮਨ ਹਾਰ ਰਸ ਖੂਟੀ ਹੈ, ਸੰਗ ਸਾਧੂ ਲੁੱਟੀ ਹੈ, ਅੰਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ। ਹੇ ਰਾਗ ਬਿਲਾਵਲ ਮਹੱਲਾ ਨੌਵਾਂ, ਦੁੱਖ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੁੱਖ ਕਰਤਾਰ ਨਾਮ ਪਛਾਣੋ, ਅਜਾ ਮਲ ਗਨਕਾ ਜੇ ਸਿਮਰਤ ਮੂਤ ਪਏ ਜੀ ਜਾਨੋ। ਰਹਾਓ ਗਜ ਕੀ ਦਸ ਮਿਟੀ ਸ਼ਿਨਹੂ ਮੈਂ, ਜਬੀ ਰਾਗ ਬਖਾਨੋ। ਨਾਰਦ ਕੈ ਸੁਣ ਤਤਰੂ ਬਾਰਕ, ਭਜਨ ਮਾਏ ਲਪਟਾਨੋ। ਅਚਾਲ ਮੰਦਰ ਪੈਬਤ ਪਾਇਆ, ਜਗਤ ਰਾਜ ਜਾਏ ਹੈਰਾਨੋ। ਨਾਨਕ ਕਹਿਤ ਬਖਤ ਰਸਿਕ, ਹਰ ਨਿਕਤਾ ਹੂੰ ਤੁਮ ਮੈਨੋ।

ਗਿਆਨ ਧਿਆਨ ਕਥੈ ਸਭ ਕੋਈ, ਕਥ ਕਥ ਬਾਤ ਕਰੈ ਤੂੰ ਕੋਈ, ਕਥ ਕਹਿਣ ਤੇ ਰਹਿ ਨਾ ਕੋਈ, ਬਿਨ ਰਸ ਰਾਤੇ ਮੋਤ ਨਾ ਹੋਈ, ਗਿਆਨ ਧਿਆਨ ਸਭ ਕੁਛ ਤੇ ਹੋਈ, ਸਚੀ ਰਸ ਸਚਾ ਮਨ ਸੋਈ, ਮਨ

ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਦਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਸ਼ਲ ਕਰੋਤ ਕਿਸ਼ੋਤ ਬੇਦ ਪੁਕਾਰੇ ਭਗਤ ਰੋਤ ਸੰਤੁਲ ਮਾਨਿਆ ਵੇਖਿਆ ਜੋਤ ਸਾਧ ਸਿਮਰ ਨਾਮ ਲੜਾਮੰਗ ਗੁਰਮੁਖ ਸਾਧ ਉਤਰ ਰਾਮੰਗ ਮਨਮੁਖ ਜੋਨੀ ਦੁੱਖ ਸਹਾਮੰਗ ਬੰਧਨ ਟੁੱਟੇ ਨਾਮ ਸਾਮੰਗ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ

ਪੜਨਾ ਹੀ ਸੁਖੀ ਆ। ਸੁਖ ਸਵਾਨ ਕਰਤਬ ਮਝਾਰਾ ਪਸ਼ੂ ਮਲੇਸ਼ ਨੀ ਝੰਡਾਲਾ ਗੁਰ ਤੇ ਮੋਹ ਫੇਰ ਦਿਨ ਜੋ ਅਨੁਭਵ ਆਈ ਹੈ ਬੰਧਨ ਬੰਧ ਆਈ।

ਸਭ ਤਿਸ ਕਾ ਤਨ ਮਨ ਅਰਪੈ ਹੈ ਇਹ ਜਸ ਕਾ ਨਾ ਆਵੈ ਨਾ ਜਾਏ ਨਾਨਕ ਸੱਚੇ ਸਾਸ ਮਾਇ ਬਲਾਲ ਮੱਲਾ ਤੀਜਾ ਸਤ।

ਕੰਚਨ ਕਾਇ ਅੰਤ ਪਉ ਜੋਤਿ ਜੋਤਿ ਮਲਈਆ, ਮੈਂ ਹਰਿ ਹਰਿ ਨਾਮ ਅਧਾਰ ਰਮਈਆ। ਖਿਨ ਪਲ ਰਹਿ ਨ ਸਕੋ ਬਿਨ ਨਾਵੈ, ਗੁਰਮੁਖ ਹਰਿ ਪਾਠ ਪੜਈਆ। ਰਹਾਉ ਵੇ ਗ੍ਰਹਿ ਦਸਾ ਦੁਆਰ ਹੈ, ਜਾ ਕੇ ਅਨਸਰ ਤਸਕਰ ਪੰਜ ਚੋਰ ਲਗਈਆ। ਧਰਮ ਅਰਥ ਸਭ ਲੈ ਜਾਵੋ, ਮਨ ਮੁਖ ਅੰਧਲੇ ਖਬਰ ਨਾ ਪਈਆ। ਕੰਚਨ ਕੋਟ ਬਹੁਮਾਨਕ ਭਰੇ ਆ, ਜਾ ਅੱਗੇ ਗਿਆਨ ਤੱਤ ਲਿਵ ਲਈਆ। ਤਸਕਰ ਹੇਰੂ ਆਏ ਲੁਕਾਨੇ, ਗੁਰ ਕਹਿ ਸ਼ਬਦ ਪਕੜ ਬੰਦ ਪਈਆ। ਹਰ ਹਰ ਨਾਮ ਪੋਤ ਬੋਹ ਥਾ, ਖੇਵਟ ਸ਼ਬਦ ਗੁਰੂ ਪਾ ਗੁਰ ਪਾਰ ਲੰਘਈਆ। ਜਮ ਜਗਾਤੀ ਨੇੜ ਨਾ ਆਵੈ, ਨਾ ਕੋ ਤਸਕਰ ਚੋਰ ਲਗਈਆ। ਹਰ ਗੁਣ ਗਾਵ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨ ਲਹੀਆ। ਗੁਰਮੁਖ ਮਨੁ ਐਕਟ ਕਰ ਆਵੈ, ਮਿਲੋ ਗੋਪਾਲ ਨਿਸ਼ਾਨ ਵਜਈਆ। ਨੈਣੀ ਦੇਖ ਦਰਸ ਮੰਦਿਰ ਤੈ, ਸਰਨ ਬਾਣੀ ਗੁਰ ਸ਼ਬਦ ਨਈਆ। ਸੁਣ ਸੁਣ ਆਤਮ ਦੇਵ ਐਪੀਨੇ, ਦਸ ਦਸ ਰਾਮ ਗੋਪਾਲ ਰਵਈਆ। ਤੈ ਗੁਰੂ ਮਾਇਆ ਮੋਹਿਆ, ਪੈ ਧਰੀਆ ਗੁਰੂ ਕਹਿ ਗੁਰਮੁਖ ਲਈਆ। ਇੱਕ ਦੁਸ਼ਟ ਸਾਧ ਸਮਖ ਜਾਣੇ ਨਾ, ਨਦਰੀ ਆਵੈ ਸਭ ਬ੍ਰਹਮ ਪਸਰਈਆ।

ਅਠਾਰੇ ਮੈਂ ਚੰਦਨ ਨੂੰ ਤਮਾ ਚੰਦਨ ਸਚੰਦਨ ਹੋਈ ਆ ਸਾਖਤ ਕੂੜੇ ਊ ਵਜੂ ਗੂਏ ਮਨ ਵਿਭਾਨ ਵਿਛੜ ਦੁਰ ਗਈ ਆ ਹਰ ਗਤ ਮਿਤ ਕਰ ਤੋ ਆਪੇ ਜਾਣੇ ਸਭ ਵਿਦ ਹਰ ਹਰ ਆਪ ਬਣਈ ਆ ਜਿਸ ਜੋ ਪਿਟੇ ਸਵੰਚ ਨੂੰ ਹੋਇਆ ਜੋ ਤੁਰ ਲਿਖਿਆ ਸੋ ਮਿਟ ਨਾ ਮਿਟਈ ਆ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈ ਆ ਰਤਨ ਪਦਾਰਥ ਗੁਰਮੁਖ ਪਾਵੈ ਸਾਗਰ ਭਗਤ ਭੰਡਾਰ ਖੁਲਈ ਆ ਗੁਰਚਨੀ ਸਰਦਾ ਜੀ ਮੈਂ ਹਰ ਗੁਣ ਕਹਿ ਤੇ ਆਪਣਾ ਪਈ ਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਪਾਵਣੀ ਕਹੀ ਹੈ ਬਾਰ ਬਾਰ ਖਿਨ ਖਿਨ ਫਲ ਕਹੀ ਹੈ ਹਰ ਭਾਰ ਨ ਪਾਵੈ ਪਰੈ ਪਰਈ ਆ ਸਾਸ ਬੇਦ ਪੁਕਾਰ ਪੁਰਾਣ ਪੁਕਾਰ ਹੈ ਧਰਮ ਕਰੋ ਖਟ ਕਰਮ ਲੜਈ ਆ ਮਨਮੁਖ ਪਖੰਡ ਭਰਮ ਵਿਗੂਤੇ ਲੋਭ ਲਹਿਰ ਨਾਵ ਪਾਰ ਬੁਢਈਆ ਨਾਮ ਜਪੋ ਨਾਮੈ ਗਤ ਪਾਵੋ ਸਿਮਰ ਸਾਸ

ਹੈ ਸਭ ਖੇਲ ਖਲਈਆ। ਜਿਉਂ ਜਲ ਤਰੰਗ ਜਲ ਜਲੈ ਸਮਾਵੈ ਨਾਨਕ ਆਪੇ ਆਪ ਰਮਈਆ ਬਿਲਾਲ ਮਹਲਾ ਚੌਥਾ ਸਤਿਗੁਰ ਪਰਚੈ ਮਨ ਮੰਦਰਾ ਪਾਈ ਗੁਰਗਿਆ ਸ਼ਬਦ ਤਨ ਪਸੰਦ ਦੜਈ ਆ ਅਮਰ ਪਿੰਡ ਪਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈ ਆ ਮੇਰਾ ਮਨ ਤਨ ਸਾਧ ਸੰਗ ਮਿਲ ਰਹੀ ਆ ਕਿਰਪਾ ਕਰੋ ਮਾ ਸੂਦਨ ਮਾਧੋ ਮੈਂ ਕਿਨ ਕਿਨ ਸਾਧੂ ਚਰਨ ਬਗਈ ਆ ਰਹਾਉ ਤਰੇ ਗ੍ਰਿਸਤ ਭਇਆ ਬਨਵਾਸੀ ਕਿਨ ਮਨੁ ਮਟ ਕਿਨ ਟਕਈ ਆ ਦਾਵ ਤਾਇ ਤਲੈ ਕਰ ਆ ਵੈ ਹਰ ਹਰ ਸਾਧੂ ਸਰਨ ਪੋਈ ਆ ਧੀ ਆ ਪੂਰ ਛੋੜ ਸੁਨਿਆਸੀ ਆਸਾ ਆਸ ਮਨ ਬਹੁਤ ਗੜਈ ਆ ਆਸਾ ਆਸ ਕਰੇ ਨਹੀਂ ਬੂਝਿਆ ਕੋ ਕਹਿ ਸ਼ਬਦ ਨਾ ਸੁਖ ਲਈ ਆ ਹੋਬਜੀ ਤਰਕ ਦਿਗੰਬਰ ਹੋਆ ਮੰਦੈ ਦਿਸ ਚੱਲ ਚੱਲ ਗਮਨ ਕਰਈ ਆ ਪ੍ਰਭ ਭਵਨ ਕਰੈ ਬੂਝੈ ਨਹੀਂ ਤਿਸ਼ਨਾ ਮਿਲ ਸੰਗ ਸਾਧੂ ਦਇ ਕਰ ਲਈ ਆ ਆਸਨ ਸਿੱਧ ਸਿਖੈ ਬਥੇਰੇ ਮਨ ਮਾਂਗੈ ਸਰਿੱਧ ਸਿੱਧ ਚੇਟਕ ਚਿਟਕਈ ਆ ਤ੍ਰਿਪਤ ਸੰਤੋਖ ਮਨ ਸਾਧਨ ਆਵੈ ਮਿਣ ਸਾਧੂ ਸਿਵਤਾਰ ਨਾਮ ਸਿੱਧ ਪਈ ਅੰਡ ਜਿਰ ਸਿੱਧ ਜੁਤ ਬਜੋ ਸਭ ਵਰਨ ਰੂਪ ਜੀ ਜੰਤੋ ਪਈ ਹੈ ਸਾਧੂ ਸਰਨ ਬਰੇ ਸੇ ਉਬਰੇ ਕੱਥੀ ਬ੍ਰਹਮ ਸੂਦ ਵੈ ਸੰਡਾਲ।

ਬਿਲਕੁਲ ਭਾਈ ਗੁਰਦੇਵ ਕਿਉਂ ਲੋਟ ਪੋਟ ਹੋਏ ਭਾਈ ਯਾਰ ਆ ਉਹਨਰ ਨਿਰਖਤ ਫਿਰ ਉਹ ਸਭ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈ ਆ ਮਨ ਤਨਕਾਰ ਦੇ ਕੁਰੇ ਆ ਗਿਆ ਜਿਨ ਹਰ ਪ੍ਰਭ ਮਾਰਗ ਪੰਥ ਦਗਈ ਆ ਕੋਈ ਆਣ ਸੰਦੇਸਾ ਦੇ ਪ੍ਰਭ ਕੇ ਰਾਰ ਦੇ ਅੰਤਰ ਮੰਤਨ ਮੀਠ ਲਗਈ ਆ ਮੱਸੇ ਕਾਟ ਦੇ ਚਰਨਾ ਤਲ ਜੋ ਹਰ ਪ੍ਰਭ ਮੇਲਿਆ ਮਿਲ ਮਿਲਈ ਆ ਚਲ ਚਲ ਸਕੀ ਆ ਮਨ ਪ੍ਰਬੋਧਿਆ ਗੁਣ ਕਾਮਨਾ ਆਕਾਰ ਹਰ ਪ੍ਰਭ ਲਈ ਆ ਭਗਤ ਵਚਨੂਆ ਕੋ ਨਾਮ ਕਹੀਏ ਤਾਂ ਹੈ ਸਨ ਪ੍ਰਭੂ ਤਿਸ ਪਾਚੇ ਪਈਆ ਆ ਕੇ ਮਾਂ ਸਿਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪ ਗੁਰਗਿਆਨ ਬੁਲਹੀ ਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਜਾ ਕੇ ਜੀਉ ਖਟਖਟ ਪਈ ਆ ਹਰ ਹਰ ਹਰ ਕੰਠ ਹੈ ਬਣੇ ਅਮਨ ਮੋਤੀ ਚੂਰ ਵਟ ਗੈਨ ਗਨਈ ਆ ਹਰ ਹਰ ਸ਼ਬਦ ਸੀ ਵਜਾਈ ਪ੍ਰਭ ਜੋੜ ਨੂੰ ਕਹਿ ਬਹੁਤ ਮਨ ਪਈ ਆ ਕਹਿ ਪ੍ਰਭ ਅਮਰ ਅਮਰ ਕਿਸਕੀ ਜੈਸਾ ਬਾਦ ਸਿਗਾਰ ਫੋਟ ਫੋਟ ਕਹੀ ਆ ਕਿਉਂ ਸਿੰਗਾਰ ਮਨ ਪ੍ਰਭ ਤਾਈ ਪ੍ਰਭ ਲਈ ਸੁਹਾਗਣ ਥੂਕ ਮੁਕ

ਲੇਕਿਨ ਸ਼ਰਧਾ ਮਨ ਬਹੁਤ ਉਠਾਈ ਆ ਗੁਰ ਦੇ ਸ਼ਰਧਾ ਮਨ ਪੂਰੀ ਜੋ ਚਾਤਰਕ ਪ੍ਰਿਆ ਪ੍ਰਿਆ ਬੂੰਦ ਮੁੱਕ ਪਈ ਆ ਮਿਲ ਮਿਲ ਸਕੀ ਯਾਰ ਕਥਾ ਸੁਣਾਈ ਆ ਸਤਿਗੁਰ ਦਿਆ ਕਰੇ ਭਰਾ ਮੇਲੇ ਮੈਂ ਤੇ ਸਾਗੇ ਜੀ ਸਿਰ ਖਟ ਖਟ ਪਈ ਆ ਰਹਾਉ ਰੋਮ ਰੋਮ ਮਨ ਤਨਿਕ ਬੇਦਨ ਮੈਂ ਪ੍ਰਭ ਦੇ ਕੇ ਬਿਨ ਨੀਂਦ ਨਾ ਪਈ ਹੈ ਵੈਦਿਕ ਨਾਟਕ ਦੇ ਭੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪ੍ਰੀ ਪ੍ਰੇਮ ਪੀਰ ਲਗਈਆ ਹਾਂ ਕਿਨ ਪਦ ਰਹਿ ਨਾ ਸਕੋ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈ ਆ ਜਿਨ ਕੋ ਪਿਆਸ ਹੋਏ ਪ੍ਰਭ ਗੇਰੀ ਤੇ ਨਵਰ ਨਾ ਭਾਵੇ ਬਿਨ ਹਰ ਕੋ ਦੁਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ ਹਾਂ ਤਿਸ ਵਿੱਚੋਂ ਬਲ ਬਲ ਘੁੰਮ ਗਈ ਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸ਼ਰਨ ਪਵਈ ਆ ਸੇ ਜੇ ਕੇ ਕੋ ਪ੍ਰਭ ਠਾਕੁਰ ਮੈਂ ਨਾ ਪਾਵੈ ਮਨ ਨੂੰ ਫਰਮਈਆ ਗੁਰ ਗੁਰ ਕਰਤ ਸਰਣ ਜੇ ਆਵੈ ਪ੍ਰਭ ਆਏ ਮਿਲੈ ਖਿੰਨ ਢੀਲ ਨਾ ਪਈ ਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਖੰਡ ਭਰਮ ਕਪਟ ਲਵਈ ਆ ਬੇਸੁਆ ਕੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰੇ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭਿਆਣ ਹਣ ਮਹਿੰਦੀ ਪੈਸਾ ਆਈ ਆਪੇ ਕੋਲ ਭੋਲ ਅੰਗ ਲਈ ਆ ਜਿਨ ਕੋ ਠਾਕੁਰ ਕਿਰਪਾ ਧਾਰੀ ਬਾਂਹ ਪੱਖਰ ਨਾਨਕ ਘੜ ਲਈ ਆ ਰਾਗ ਬਿਲਾਵਲ ਮਾਲਾ ਪੰਜਵਾਂ ਅਸ਼ਟਪਦੀਆਂ ਕਰ ਬਾਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਭਗ ਦੀ ਉਪਮਾ ਜਾਤ ਨਾ ਕਹੀ ਤਾਂ ਜਾਨ ਸਰਨ ਗਈ ਰਹੋ ਪ੍ਰਭ ਜਨ ਕਮਲਾ ਪਾਰ ਹੋ ਜਾਂ ਸਭ ਲਿਆਰ ਮਨ ਭੀਤ ਲਾਗੀ ਤਾਂ ਆਏ ਤਾਂ ਜਾਨ ਕਰਨ ਨਾ ਜਾਏ ਯਾਰ ਨਾਮ

ਪ੍ਰਭ ਦਰਬਾਰ। ਪ੍ਰਭ ਕਰੋ ਸਾਧੂ ਧੂਰ, ਨਾਨਕ ਮਨਸਾ ਪੂਰ, ਬਿਲਾਲ ਮਹਲਾ ਪੰਜਵਾਂ, ਪ੍ਰਭ ਜਨਮ ਮਰਨ ਨਿਵਾਰ, ਹਰ ਭਰਿਓ ਦੁਆਰ, ਗਹਿ ਚਰਨ ਸਾਧੂ, ਗਹਿ ਚਰਨ ਸਾਧੂ ਸੰਗ, ਮਨ ਮਿਸ਼ਟ ਹਰਾ ਰੰਗ, ਕਰ ਲਿਓ ਦਇਆ ਲਿਓ ਲੜ ਲਾਏ, ਨਾਨਕ ਨਾਮ ਤੇ ਆਏ ਦੀਨਾ ਨਾ ਦਿਆਲ, ਮੇਰੇ ਸਵਾਮੀ ਦੀਨਾ ਨਾ ਦਿਆਲ, ਜਾਚੋ ਸੰਤਰਵਾਦ ਰਾਓ।

ਹਰਿ ਸਿਮਰ ਨਾਨਕ ਨੇਤ ਜੋ ਦੀਪ ਪਤਨ ਪਤੰਗ ਜੋ ਚੋਰ ਹਿਰਤਾ ਨਸੰਗ ਮੈਂ ਗਲ ਹੈ ਕਾਮੈਂ ਬੰਦ ਜਿਉਂ ਗ੍ਰਸਤ ਬਿਖਈ ਤੰਦ ਜਿਉਂ ਜੁਆਰ ਬਿਸੰਨਾ ਜਾਏ ਹਰਿ ਨਾਨਕ ਹੈ ਮਨ ਲਾਏ ਰੁੰਕ ਨਾਦੇ ਨੇ ਹੋ ਚਾਦਰ ਚਾਦ ਮੇਹ ਜਨ ਜੀਵਨ ਸੰਤ ਸੰਗ ਗੋਬਿੰਦ ਪਹਿਲਾਂ ਰੰਗ ਰਸਨਾ।

বন্ধু তোমরা কত তোমরা রাখাল পন্থান তপ কেহ কর দিও এক পিতা এক স্ত্রী হম বালক মেরা গুরহাই ਜਨ ਸੱਚਾ ਪਾਤਸ਼ਾਹੂ ਸਿਰਸ਼ਾਹਾਂ ਦਾ ਸ਼ਾਹੂ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਤਹਿਨ ਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਈ ਧੰਨ ਵਾਹਿਗੁਰੂ ਸਾਹਿਬ ਜੀਓ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਃ ਹੈ ਜੁਗਾਦ ਗੁਰੇ ਨਮਃ ਹੈ ਸਤਿਗੁਰੇ ਨਮਃ ਹੈ ਸ੍ਰੀ ਗੁਰਦੇਵ ਨਮਃ ਹੈ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਹਿ ਮਿਟਾਵਉ ਸਿਮਰੋਂ ਜਾਸ ਬਸੰਬਰੇ ਕੈ ਨਾਮ ਜਪਤ ਅਗੰਤ ਨਿਕਾਏ ਵੀਰ ਪੁਰਾਣ ਸਿਮਰ ਸੁਧਾਖਿਰ ਕਿਨੇ ਰਾਮ ਨਾਮ ਕਾਖਿਰ ਕਿਨਕਾ ਇੱਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਕੀ ਕੈ ਦਰਸ ਤੁਹਾਰੂ ਨਾਨਕੁਨ ਸੰਗ ਮੋਹਿ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਨ ਗਰਬ ਨਾ ਬਸੈ ਪ੍ਰਭ ਕੈ ਸਿਮਨ ਦੁਖ ਜਮ ਨਸੈ ਪ੍ਰਭ ਕੈ ਸਿਮਨ ਕਾਲ ਪਰ ਹਰੈ ਪ੍ਰਭ ਕੈ ਸਿਮਨ ਦੁਸ਼ਮਨ ਪਰੈ ਪ੍ਰਭ ਸਿਮਰਤ ਕਛ ਵਿਘਨ ਲਾਗੈ ਪ੍ਰਭ ਕੈ ਸਿਮਰਨ ਦਿਨ ਜਾਗੈ ਪ੍ਰਭ ਕੈ ਸਿਮਰਨ ਭੌਰਮ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸਾਂਝੂ ਸਰਬ ਨਿਧਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਭਲਾ ਸ੍ਰੀ ਸਿਮਰੈ ਦਿਨੇ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਏ ਪ੍ਰਭ ਕੈ ਸਿਮਰਨ ਸਭ ਕੈ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਰਦ ਮਾਹੀ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੀ ਪ੍ਰਭ ਕੋ ਸਿਮਰੈ ਸਰਬ ਕਿਰਾਜੀ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਭਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਵਿਆਵਾਏ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰਨੇਰੀ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਹਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਗਾਸਨ ਪ੍ਰਭ ਕੈ ਸਿਮਰਨ ਆਨਹਾ ਚੁਣਕਾਰ ਸੁਖ ਪ੍ਰਭ ਸਿਮਰਨ ਕਾਇ ਅੰਤ ਨ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸ਼ਰਣੀ ਪਾਇਆ ਹਰਿ ਸਿਮਰਨ ਕਰ ਭਗਤ ਭਗਤਾਇ ਹਰਿ ਸਿਮਰਨ ਲਗ ਵੇਦ ਉਪਾਇ ਹਰਿ ਸਿਮਰਨ ਭੈ ਸਦ ਜਗੀ ਦਾਤ ਹਰਿ ਸਿਮਰਨ ਨੀਚਾਉ ਕੁੰਡ ਜਾਤ ਹਰਿ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ ਹਰਿ ਸਿਮਰਨ ਕੀ ਹੋ ਸਗਲ ਅਕਾਰਾ ਹਰਿ ਸਿਮਰਨ ਮਾਇਆ ਨਿਰੰਕਾਰਾ ਕਰ ਕਿਰਪਾ ਜਿਆ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਰੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਤੁ ਅਸ਼ਟਪਦੀ ਜੈ ਮਾਤ ਪਿਤਾ ਸੁਖਨੀਤ ਨ ਭਾਈ ਮਨੋ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਜਮ ਦਲਾਇ ਤੈ ਕੇਵਲ ਨਾਮ ਸੰਗ ਤੇਰਾ ਚੱਲੇ ਜੈ ਮੁਸ਼ਕਲ ਹੋ ਵੈ ਅਤ ਭਾਰੀ ਹਰਿ ਕੋ ਨਾਮ ਕਿਨ ਮਾਹਿ ਉਧਾਰੀ ਅਨਕ ਬਨੈ ਚਰਨ ਕਰਤ ਨਹੀਂ ਤਰ ਹਰਿ ਕੋ ਨਾਮ ਕੋਟ ਪਾਪ ਪਰ ਹਰਾਏ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੂ ਸੂਖ ਹਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧ ਨਾ ਪਰ ਹਰਿ ਕਾ ਨਾਮ ਜਪਤ ਨ ਸਰ ਅਨਕ ਮਾਇ ਰੰਗ ਤਖ ਨਾ ਬੁਝਾਵਾਏ ਹਰਿ ਕਾ ਨਾਮ ਜਪਤ ਆਗਾਵਾਏ ਜੇ ਮਾਰੇ ਗੁਰ ਜਾਤ ਅਕੇਲਾ ਤੈ ਹਰਿ ਨਾਮ ਸੰਗ ਉਤਸੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਕੋਟ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਯ ਆਏ ਸਿੰਘਾਰ ਆਏ ਹਰਿ ਕਾ ਨਾਮ ਤਤਕਾਲ ਉਧਾਰ ਆਏ ਅਨਕ ਜੋ ਜਨਮੈ ਮਰ ਜਾਂ ਬਹੁ ਨਾਮ
पावे विश्राम हो मैला मल कबू न तो वै अरका नाम कोट पाप को वै ऐसा नाम जपो मन रंग नानक पाइय साध कै संग जे मार के गन गाय ना को सार का नाऊ हां संग तो साउ जे पैंड महांद को बारा अरका नाम संग जी आरा विजाम पंथ रखो न सजानू अरका नाम तह नाल पछानू जय महाभयान तपत बो काम तर के नाम की तुम ऊपर श्याम जहाँ त्रिखा मन तुझा कर खय तय नान कर हर अमृत बर खय भगत जना की बर्तन नाम संत जना कह मन विश्राम हर का नाम दास की ओट हर कै नाम दरीजन कोट हर जस करत सन दिन रात हर हर औख साध कमात हर जन कह हर नाम निधान पार ब्रह्म जन की नो दान मन तन रंग रत्ती रंग कै नानक जन कह बिरत बिकै हर का नाम जन को मुक्त जोगत हर के नाम जन को तृप्त भोगत हर का नाम जन का रूप रंग हर नाम जपत कब पर न भंग हर का नाम जन की वडियाई हर के नाम जन शोभा पाई हर का नाम जन को भोग जोग हर नाम जपत कछ नाहीं वियोग जन राता हर नाम की सेवा नानक पूजय हर हर देवा हर हर जन कै मालिक जीना हर तन जन को आप प्रभु दीना हर हर जन का ओट सताणी हर प्रदा जन अवर न जानी ओत भोजन हर रस राती सुन समाध नाम रस माती आठ पैर जन हर हर जप हर का भगत प्रगट नहीं छप हर की भगत मुक्त भो करे नानक जन संकीर्ति करे पार जाते हर को नाम काम ते नार हर गुण गाव सब त्यूतम हर की कथा नाम सुन तुग दर दुख लथा नाम की महिमा संत रत बसाए संत प्रदा दुर सब नसाए संत का संग बड भागी पाई आई संत की सेवा नाम ते आई है नाम तुल काश अवर ना होए नानक गुरमुख नाम पावै जन कोई श्लोक बहु शास्त्र बहु सिमृति पेखे सर्व कंडोल पूज सनाई हर हरे नानक नाम बोल अष्टपति जाप ताप ज्ञान सब त्यान खट शास्त्र सिमृत बख्यान योग अभ्यास करम क्रम क्रिया सकल त्याग मन बद्धि क्रिया नानक प्रकार किए बहु जतना पुन दान होमे बहु रतना शरीर कटाय होमे कर राती वर्त नेम करै बहु भाती नहीं तुल राम नाम विचार नानक गुरमुख नाम जपी एक बार नौ खण पृथ्वी फिर जर जीव है माओ दास की सर जीवा गन मायो मद प्राण कन कसब है ब्रह्मो दान नवली कर्म करै भववासन जैन मारसन निमत साधन नियम को नियम कर शरीर कटावै तो पीहो मैं मैल न जावै हर के नाम समसर कश नाय नानक गुरमुख नाम जपत गत बाहे मन कामना तीर दे छुटाए गर्व गुमान न मन ते हुटाए सोच करे दिन सर रात मन की मैल न तन ते जात देही को बहु साधना करे मन ते कबू न बिखे अटरै जल तो वह बहुत अनीत शुद्ध कहाँ काची पीत मन हर के नाम की महिमा ऊच नानक ना उदरे पातत बहुमूच बहुत सियानक जम का भो व्यापा अनक जतन का तृष्ण न थरापाए भीक अनेक अगनी बुझय कूट पादर गैनी सजय छूट सुनाहे उपयाल मोहि व्यापै माया जाल अवर करतु सगली जम डादाय गोविंद भजन बिन तल नहीं मानै हर का नाम जप दुख जाय नानक बोलै सह सुभाए चार पदार्थ जे को मांगाए साधना की सेवा लागै जे को अपना दुख मिटावा हर हर नाम दा सद गावै जे को अपनी शोभा लोराए साध संग हौ मैं छोराए जे को जन मरण ते डरै साध जना की शरणी परै जे जन को प्रभु दर्श प्यासा नानक ताकै बाल बल जासा सगल पुरख में पुरख प्रधान साध संग जाका मिटै अभिमान आपस को जो जानै नीचा सो गणिय सब ते उच्चा जाका मन होए सगल की रीना हर हर नाम दिन घट घट चीना मन अपने ते बुरा मिटाना पेखा सागल श्रेष्ठ साजना सुख दो जन समृष्टिता नानक पाप नहीं लेपा नितन को तन तेरु नान थावे कौ नाम तेरा थाऊ निमाने को ब्रह तेरु मान सगल घटा दो देवो दान करण कराव नहार स्वामी सगल घटा के अंतर जामी अपनी गत में जानो आपे आपन संगा प्रभ राती तुमरी उस तुम ते होए नान कबर न जान सकोए सर्व धर्म है श्रेष्ठ धर्म अन को नाम जप निर्मल कर्म सगल क्रिया मय उत्तम क्रिया सात संग दुर्मत माल हिरिया सगल उत्तम उत्तम भला हर का नाम जपो जी सदा सगल बाणी अमृत बाणी हर को जा सुन सुन बखानी सगल थां त्यो उत्तम थान नानक जिकट बसै हर नाम श्लोक निर्गुण यारे आदे आओ सो प्रभु सदा संभाल जिन किया तिस चीत रख नानक निधि नाल अष्टपदी रमैया की गुण चेत परानी कवन मूलते कवन दृष्टानी जिन तो साज सुवार शिंगारिया गर्भ गर में जिन उबारिया बार बस तप जय प्यारा दूध भर जोगन भोजन सुख सूद बिरद पाओ पर साख सहन मुख प्याओ बैठ को दैन निर्गुण गुण कछु न बूझै बख्श लियो तो नानक सीजै
ਜੇ ਪ੍ਰਸਾਦ ਆਰੂ ਪ੍ਰਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਘਸੈ ਜੇ ਪ੍ਰਸਾਦ ਪੀਬੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੁਗੈ ਸਭ ਰਸਾ ਸਗਲ ਸਮਗਰੀ ਸੰਗ ਸਾਤ ਬਸਾ ਦੀਨ ਹਸਤ ਪਾਵ ਕਾ ਨਿਤ ਰਸਨਤ ਸਤਿਆਗਵ ਸੰਗ ਰਚਨਾ ਐਸੇ ਦੁਖ ਮੁੜੰਦ ਵਿਆਪੇ ਨਾਨ ਕਾਢ ਲਿਓ ਪ੍ਰਭ ਆਪੇ ਆਦੰਤ ਦੁਰਾਖਨ ਹਾਰ ਤਸਿਓ ਪ੍ਰੀਤਨ ਕਰੈ ਗਵਾਰ ਜਾ ਕੀ ਸੇਵਾ ਨਮਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਜੂੜੇ ਤਾ ਕੋਂਦਾ ਜਾਂਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਸਭ ਸਰ ਮੁਗਧ ਜਾਨ ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਪਾਰ ਰਤਨ ਪਿਆ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਸ਼ਰਨਾ ਸੁਆਸਤਰ ਕਰ ਮਾਨੈ ਜੋ ਹੋ ਵਨਸੂ ਦੂਰ ਪਰਾਨੈ ਛੂਟ ਜਾਇ ਤਿਸਕਾ ਸ੍ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪੂ ਤਾਰੈ ਧੋਏ ਗਰਦ ਪ੍ਰੀਤ ਭਾਸ਼ਮ ਸੰਗ ਹੋਏ ਆਂਦ ਕੋ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਕ ਸਵਾਨ ਅੰਤਰ ਅਗਨ ਬਾਰ ਤਨ ਸੁਆ ਅੰਗਲ ਪਾਤਰ ਕੈਸੇ ਤਰੈ ਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੂੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ਼ਕਹੀਏ ਤੋ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੌਂਗ ਜਤਨ ਕਰੈ ਤਉ ਕੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਾਵੈ ਰੰਗ ਨਹੀਂ ਹੋ ਤੂੰ ਆਉਸ ਗਾਵੈ ਨੂੰ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਇ ਸੁਆਵੈ ਨਾ ਚੀਤ ਜੋ ਬਹਿਰਾਈ ਤਾਸਿਓ ਪ੍ਰੀਤ ਬੁਲਵਾ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਂ ਲੋਭ ਧਰੋਹ ਆਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸ਼ੂਕ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮਰੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੂਕ ਦੇਨ ਹਾਰ ਪ੍ਰਭ ਛੂਟ ਕੈ ਲਾਗੈ ਆਨ ਸੁਵਾਏ ਨਾਨਕਉ ਨ ਸਿਜਈ ਬਨਣਾਵੈ ਪਾਤ ਜਾਇ ਅਸ਼ਪਰੀ ਦਸ ਵਸਤੂ ਲੇ ਪਾਚੈ ਪਾਵੈ ਇਕ ਭਗਤ ਕਾਰਨ ਕੋਟ ਗਵਾਵੈ ਏਕ ਵੀ ਨਾ ਦੇ ਦਸ ਪੀ ਹਰ ਲੇ ਤੋ ਬੂੜਾ ਕਹੁ ਕਾਂ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਜਾਕਾ ਮਨ ਲਾਗਾ ਪ੍ਰਭ ਮੀਠਾ ਸਰਬ ਸੂਖਤਾ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਦੋਗ ਨਾਨਕ ਤਿਨ ਪਾਇਆ ਅਗਣ ਸਿਆਓ ਆਪਣੀ ਦੇ ਰਾਸ ਖਾਤ ਪੀਤ ਬਰਤਨ ਦੋਲਾਸ ਆਪਣੇ ਮਾਨ ਕਛ ਬਾਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸ ਸਿਆਗੈ ਰਾਖੈ ਪ੍ਰਭ ਕੀ ਆਗਿਆ ਮਨ ਮਾਤੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਖ ਭੰਡ ਮਾਇਆ ਕਿਹੇ ਤਵ ਸਰ ਪ੍ਰਹੋਵਤ ਜਾਨ ਅਨੇਤ ਬਿਰ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸਹਿ ਮਨ ਪਛਤਾਵੈ ਜੂਦੀ ਸਹਿ ਸੁ ਚਾਲਣ ਹਾਰ ਲਪਟ ਰਹਿ ਤਨ ਦੁੰਧਾਰ ਬਟਾਉ ਸੋ ਜੁ ਲਾਵੈ ਨੇ ਤਾਕ ਆਥ ਨਾਵੈ ਤੇ ਮਨਾਨ ਕੇ ਨਾਮ ਕੀ ਪੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਕਰਾਲ ਮਿਥਿਆ ਰਥ ਹਸਤਿਆ ਸਵਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੋ ਮੋਹ ਬਿਮਾਨ ਮਿਥਿਆਪ ਸੁਪਰ ਕਰਤ ਬਿਮਾਨ ਅਸਤਰ ਭਗ ਸਾਧਕੀ ਸ਼ਰਨ ਨਾਨਕ ਜਾਪ ਜਪ ਜੀਵ ਹਰ ਕੇ ਚਰਨ ਮਿਥਿਆ ਸ਼ਰਵਣ ਪਰਣ ਦਾ ਸੁਣੈ ਮਿਥਿਆ ਹਸਤ ਪਰ ਦਰਬ ਕੋਇ ਰਹੈ ਮਿਥਿਆ ਨੇਦਰ ਪੇਰਤ ਪਤਰੇ ਰੂਪਾਦ ਮਿਥਿਆ ਰਸਨਾ ਭੋਜਨੰ ਸਵਾਲ ਮਿਥਿਆ ਚਰਨ ਪਰ ਉਪਕਾਰ ਗੁਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨੀ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੀ ਮਿਥਿਆ ਸਭ ਭਾਏ ਸਫਲ ਦੇ ਨਾਨ ਘਰ ਹਰ ਨਾਮ ਲਏ ਬਿਰਤੀ ਸਾਖਤ ਕੀ ਯਾਰ ਦਾ ਸਾਚ ਬਿਨਾ ਕਹੋ ਸੁੱਚਾ ਬਿਰਥਾ ਨਾਮ ਬਿਨਾ ਧਨ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਥਾ ਬਿਹਾਏ ਨੇਕ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰਪਣ ਕੇ ਨਿਰਾਸ ਦਾਮ ਧਨ ਧਨ ਤੇ ਗੰਜੇ ਕਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਉ ਰਹਿਤ ਅਵਰ ਕਸ਼ਵਰ ਕਮਾਵਤ ਮਾਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਣਨ ਹਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਉ ਭੀਨ ਅਵਰ ਉਪਦੇਸਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕਾ ਅੰਤਰ ਬਸੈ ਲੰਕਾ ਤਿਸ ਕੀ ਸੇ ਕਰੈ ਸਾਰ
ਜੋ ਤੂੰ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਉਂਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਬੀਰਾ ਕਿਸੈ ਦੂਜ ਨਾਵਤ ਕਿਸੈ ਬਝਾਵਤ ਨੀਰਾ ਅਭਾਵ ਸਿਆਨ ਸਗਲ ਤੇ ਰਹਿ ਤੂੰ ਸਭ ਕੈ ਜਾਨੈ ਆਤਮ ਕੀ ਰਹਿ ਤੂੰ ਜਿਸ ਭਾਵ ਅਸ ਲੈ ਲੜ ਲਾਏ ਥਾਂ ਥਨਾ ਤਰਹਿ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਤਾਂ ਕ੍ਰੋਧਰ ਲੋ ਮੋਹ ਬਿਨ ਸਜਾਇਆ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਰੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੀ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰ ਪਰਮਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਉਗਰੀ ਸੰਗ ਸੁਖ ਵਸਨਾ ਆਠ ਬੈਰ ਸਿਮਰੁ ਤਿਸ ਸਰਸਨਾ ਜੇ ਪ੍ਰਸਾਦ ਨੰਦ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਸਹਿ ਧਿਆ ਕਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜਾਏ ਮਨ ਆਠ ਪੈਰ ਤਾਕਾ ਜਾਸੁ ਗਾਵੀ ਜਾਏ ਜੇ ਪ੍ਰਸਾਦ ਤੁਰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰ ਗਏ ਮਾਨ ਪਾਵੈ ਨਾਨ ਪਾਸੇ ਤੀ ਘਰ ਜਾਵੈ ਜੇ ਪ੍ਰਸਾਦ ਆਰੂ ਕੰਚਨ ਦੇਹੀ ਲਵਲਾਵ ਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਾਰਾ ਜਸ ਕਹਿ ਤੂ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਭਗਤਾ ਕਹੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚਾਏ ਮਨ ਸਾ ਸਾ ਸਿਮਰੁ ਪ੍ਰਭੂਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹੀ ਨਾਨਕ ਤਾਜੀ ਭਗਤ ਕਰੇਹੀ ਜੇ ਪ੍ਰਸਾਦਾ ਭੁੱਖਨ ਪਹਿਰੀ ਜਏ ਮਨ ਤਿਸ ਸਿਮਰਤ ਕੋ ਆਸ ਕੀ ਜਏ ਜੇ ਪ੍ਰਸਾਦ ਅਸੁਭਾਸ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਕਰੋ ਪ੍ਰਭ ਆਪਣੇ ਮਨਾਉ ਜਿਨ ਤੇਰੀ ਮਨ ਬੰਤ ਬਨਾਈ ਊਠਤ ਬੈਠਤ ਸਤ ਸਹਿ ਧਿਆਈ ਤੇ ਸਹਿ ਧਿਆਏ ਜੋ ਕੋ ਲਕਾਈਆਂ ਨਾਨਕ ਤੇਰੀ ਰਖਾਏ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਾਏ ਗੁਰ ਪ੍ਰਸਾਦ ਨਾਨਕ ਜਾਸ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਦੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖੈ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਭ ਸੰਸਾਰ ਤਿਸ ਪ੍ਰਭ ਕੋ ਮੂਲ ਨਮ ਨਮ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਪੂਰੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੀ ਸਹਿਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾ ਚੂਰੀ ਮਨ ਵੀਰਤਾ ਸੁਰਾਤ ਜੇ ਪ੍ਰਸਾਦ ਸਭ ਕੀ ਗਤ ਹੋਵੇ ਨਾਨਕ ਜਾਪ ਜਪੈ ਜਪ ਸੂ ਆਪ ਜਪਾਏ ਜਪੈ ਸੂ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼ ਪ੍ਰਭੂ ਦਇਆ ਤੇ ਕਮਲ ਬਗਾਸ ਪ੍ਰਭ ਸੂ ਪ੍ਰਸੰਨ ਬਸੈ ਮਨ ਸੂਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨਾ ਤਿਨ ਹੁਣ ਲਿਆਉ ਜਿਤ ਜਿਤ ਲਾਗੂ ਤਿਤ ਲੱਗੈ ਹਰਨਾਥ ਨਾਨਕ ਕਿਨ ਕਹਿ ਕਛੂ ਨਾ ਹਾਥ ਸਲੋਕ ਅਗਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾਸ਼ਪਰੀ ਸਾਧਕ ਸੰਗਮ ਖੁਜਲੋਤ ਸਾਧ ਸੰਗਮ ਸਗਲੀ ਖੋਤ ਸਾਧਕ ਸੰਗਮ ਡੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੁਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕੋ ਪ੍ਰਭ ਜਾਤਨ ਸਾਧਕ ਨਿਮਾ ਮਰਨ ਕੌਣ ਪਰਾਨੀ ਨਾਮ ਸਾਧਕੀ ਸੋਭਾ ਪਰਮਾਇ ਸਮਾਨੀ ਸਾਧਕ ਸੰਗ ਗੋਚਰ ਮਿਲਾਏ ਸਾਧਕ ਸੰਗ ਸਦਾ ਪਰ ਫੁਲਾਏ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭੈਣ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਾ ਪੁਨੀਤ ਸਾਧ ਸੰਗ ਕੈ ਸਿਉ ਨੀ ਬੈਰੂ ਸਾਧਕ ਸੰਗ ਨ ਬੀਂਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪੂ ਸਾਧਕ ਸੰਗ ਤਜੈ ਸਭ ਆਪੂ ਆਪੇ ਜਾਨੈ ਸਾਧ ਬਡਾਈ ਨਾਮ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨ ਕਭੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਾਸਤਾ ਗੋਚਰ ਲੈ ਸਾਧੂ ਕੈ ਸੰਗ ਜਰ ਸਹਿ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
ਸਾਧਕ ਸੰਗ ਦੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨੁ ਨਾਨਕ ਸਾਧੂ ਕੈ ਕੁਰਬਾਨੁ ਸਾਧਕ ਸੰਗ ਸਭ ਕੋਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੀ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਮ ਸਾਧਕ ਸੰਗ ਸਭ ਜਨਮ ਸਾਧਕ ਸੰਗ ਨਹੀਂ ਕਛੁ ਭਾਲੁ ਦਰਸ਼ਨ ਭੇਡ ਤੋਤ ਨਿਹਾਲੁ ਸਾਧਕ ਸੰਗ ਲੂਕਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਯਹਾਂ ਉਹਾਂ ਸੁਹੇਲਾ ਸਾਧ ਸੰਗ ਬਿਛਰ ਤਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਬਸੈ ਨਾਨਕ ਕੁਦਰਤ ਸਾਧ ਸੁਨ ਰਸੈ ਸਾਧਕ ਸੰਗ ਸੁਨ ਹਰਿ ਨਾਉ ਸਾਧ ਸੰਗ ਹਰਿ ਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਭਰਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭੈਰਾਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਮ ਸਾਧ ਭੇਟੇ ਸੰਜੋਗ ਸਾਧਕ ਨੇ ਮਾਂ ਵੇਦ ਨ ਜਾਣੈ ਜੀਤਾ ਸੁਨੈ ਤੀਤਾ ਵਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਜਦੇ ਉੱਚੀ ਸਾਧਕੀ ਸੋਭਾ ਮੂਚੇ ਮੂਚੀ ਸਾਧਕੀ ਸੋਭਾ ਸਾਧ ਬਣਿਆਈ ਨਾਮ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਕਾ ਇਕ ਸੁਗਨ ਕੋਏ ਨਾਨਕੇ ਲਕਸ਼ਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੀ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਕ ਜੈਸੀ ਸੂਰ ਸਰਬ ਕੋ ਸ਼ੋਕ ਬ੍ਰਹਮ ਗਿਆਨੀ ਕਹਿ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਲਾਗੈ ਤੁਲਪਵਾਨ ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਹਦਾ ਕੋ ਕੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜੋ ਭਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਲਾਗ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ਼ ਜੈਸੇ ਧਰ ਉੱਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸੁੱਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚਦੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜੇਨ ਪ੍ਰਭ ਆਪ ਕਰੀ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਿ ਉਪਕਾਰਿਓ ਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲਿਤਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰੂ ਨਾਨਕ ਬ੍ਰਹਮ ਗਿਆਨੀ ਜਪਾਏ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਭ ਜਾਗਤ ਬ੍ਰਹਮ ਗਿਆਨੀ ਹਮ ਬੁੱਤ ਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਵੱਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਾਲ ਬਲ ਜਾਈਐ ਬ੍ਰਹਮ ਗਿਆਨੀ ਕੋ ਪੂਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕਉ ਜਾਣੈ ਭੇਦ ਬ੍ਰਹਮ ਗਿਆਨੀ ਕਉ ਸਦਾ ਦੇਸੁ ਬ੍ਰਹਮ ਗਿਆਨੀ ਕਾ ਕਥੈ ਨ ਜਾਇ ਦਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ

ਸ਼ਬਦ ਕਰਨ ਕਰਾਵਣ ਕਰਨ ਜੋਗ ਜੋ ਤੁਝ ਪਾਵੇ ਸੋਈ ਹੋ ਕਿਨ ਮੈਂ ਥਾਪ ਥਾਪ ਪੁਣਾ ਅੰਤ ਨਹੀਂ ਕਿਸ ਪਾਰਾ ਵਾਰ ਹੁਕਮੇ ਤਾਰਾ ਦਰਹਾਵੇ ਹੁਕਮੇ ਵਿੱਚ ਹੁਕਮ ਸਮਾਵੇ ਹੁਕਮੇ ਵਿੱਚ ਨਿਜ ਵਿਹਾਰ ਕੁਣ ਕਰਮ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਮ ਸਮੇ ਰਹਿ ਸਮਾਏ ਪ੍ਰਭਾਵੇ ਮਨ ਗੁਦ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ ਪ੍ਰਭਾਵੇ ਸਾਂਸ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਕੇ ਪ੍ਰਭਾਵੇ ਤਾਂ ਪਤੂ ਸਾਰੇ ਆਪ ਕਰੇ ਆਪਣ ਵੀ ਸਾਰੇ ਦੁਹਾ ਸੁਰਿਆ ਕਾਵ ਸੁਆਮੀ ਖੇਲੈ ਵਿਖਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਪਣੇ ਆਵੇ ਕਾਹੋ ਮਨੁੱਖ ਦੇ ਕਿਆ ਹੋਇਆ ਵੇ ਜੋ ਤਿਸ ਪਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਪਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਬਚੇ ਭਰਮੇ ਫੁੱਲਾਂ ਦਾ ਦਿਸਦਾ ਆਵੇ ਨੂੰ ਹੁਕਮਾ ਚਾਰ ਕੁੰਡ ਰਿਹਾ ਕਰ ਕਿਰਪਾ ਸੀ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਹਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਨਵਾ ਜਾਕਾ ਦਿਸ਼ ਕਾ ਸੁਣਿਆ ਆਵੇ ਤਿਸ ਸਤਕਾਲ ਦਾ ਦਿਸ ਵਕਤ ਆਵੇ ਜਾਕੋ ਆਪਣੀ ਗਰੀ ਬਖਸ਼ੀ ਤਾਹ ਕਾਲੇ ਕਣ ਗਣੀ ਜਗਦੀਸ਼ ਜੀਉ ਪਿੰਡ ਸਭ ਦਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਦੇ ਆਪਣਾਈ ਨਾਨਕ ਜੀ ਵੇ ਦੇ ਗੁੜਾ ਇਸ ਕਾ ਬਲ ਨਾਈ ਸਾਧ ਕਰਮ ਕਰਮ ਸਭ ਕੁਣਾ ਦਾ ਗਿਆ ਕਾਰਿ ਵਿਪਰਾ ਜੀ ਜੋ ਤਿਸ ਪਾਵੇ ਸੋਈ ਸੁਣਦੀ ਆ ਕਹੂੰ ਉਚ ਨਿਜ ਮੈਂ ਬਸੈ ਕਹੂੰ ਸੋ ਘਰ ਕਰੂੰਗਾ ਸੈ ਕਹੂੰ ਨਿੰਜ

ਭੇ ਖਾਰਣੀ ਕਾ ਸਾਜਾ ਕਹੂੰ ਭਾਵ ਕਿਰਤ ਮਾਇਆ ਵੇ ਕਹੂੰ ਭਲਾ ਭਲਾ ਕਾਵ ਜੋ ਪ੍ਰਭ ਰਾਖੇ ਤੇ ਰਹਿ ਗੁਰ ਪ੍ਰਸਾਦ ਨਾਮ ਸਜ ਗਏ ਕਬਹੂੰ ਪੰਡਿਤ ਹੋਏ ਕਰੇ ਵਿਖਿਆਨ ਕਬੂੰ ਹੂ ਮੋਹਨ ਤਾਰੀ ਡਾਵੇ ਧਿਆਨ ਕਬੂੰ ਤੜ ਤੇਰੇ ਸੁਨਾਨ ਕਬੂੰ ਸਿਰ ਸਦ ਮੁਕਿਆਨ ਕਬੂੰ ਕੀੜ ਹਸ ਤੰਗ ਹੋਏ ਜੀ ਆਨ ਜੁਣ ਭਰਮੇ ਪਰਮਈਆ ਨਾਨਾ ਰੂਪ ਜੋ ਸੌਂਗ ਦਿਖਾਵੇ ਜੋ ਪ੍ਰਭਾਵੇ ਤੇ ਅਨੁਸਾਰ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨ ਕੋਈ ਕਬੂੰ ਸਾਧ ਸੰਗ ਤੇ ਪਾਵੇ ਸਸਥਾਨ ਦੇ ਬੋਲ ਨ ਆਵੇ ਕਬੂੰ ਅੰਤਰ ਹੋਏ ਬਿਆਨ ਪ੍ਰਕਾਸ਼ ਸਸਥਾਨ ਕਰੀ ਬਿਨਾਸ ਮੰਤਨ ਨਾਮ ਤੇ ਕਰਾਂ ਸਦਾ ਸਹੀ ਪਾਰ।

ਮਨ ਕੀਤੇ ਗੁਰਤੀ ਸਭ ਜਾਣ ਦੇ ਹੁਣ ਕੋ ਇੱਕ ਭਗਵਾਨ ਜਿਸ ਕਹਿ ਦੀਏ ਰਹੇ ਗਾਏ ਬੁਣ ਤਿਸ ਨਾ ਲਾਗੇ ਆਏ ਮਾਰੇ ਰਾਖੇ ਕੁਆ ਮਨ ਕੇ ਕਿਸ ਨਾ ਹਾਲ ਤਿਸ ਕਾ ਹੁਕਮ ਬੁਸ ਕੋਏ ਤਿਸ ਕਾ ਨਾਮ ਰੱਖਣ ਠਪਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਵਿਘਨ ਲਾਗੇ ਕੋਏ ਉਸਤ ਮਨ ਮੈਂ ਕਰ ਨਿੰਕਾਰ ਕਰ ਮਨ ਮੇਰੇ ਸਦ ਵਿਹਾਰ ਨਿਰਮਲ ਸਨਾਮਤ ਕੀ ਉਸਦਾ ਸੁਜਲਾ ਕਰ ਲੈ ਜੀਉ ਨੈਨੂੰ ਫਿਰ ਠਾਕੁਰ ਕਰਾਂ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗ ਮਾਇਆ ਸਦਾ ਸਾਰ ਕੇ ਗੁਣ ਗਾਇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ ਏਕੋ ਏਕ ਪਛਾਣੇ ਤੁਤ ਕੀ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਜੈ ਤਿਸ ਕੀ ਜਾਨੋ ਤਿਸ ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਵਰਜਨ ਰਹਿ ਧਿਆਨ ਦਿਨ ਕੀਰਤਨ ਕਿਉਂ ਸੋਈ ਨਿਰਵਾਣ ਏਕ ਉਪਰ ਜਨ ਕੀ ਆਸਾ ਦੇਹੀ ਘਟੇ ਜਮ ਕੀ ਫਾਸਾ ਪਾਰ ਬਣ ਕਿਸ ਮਨ ਭੂਖ ਨਾਨਕ ਕਿਸ ਨਾ ਲਾਗੈ ਦੋਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਗ ਸੋਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸਹਿ ਕੋ ਕਿਸ ਤੇ ਡਰੇ ਜੈਸਾ ਸਾਧ ਐਸਾ ਦਿਸ਼ਟਾ ਆਪਣੇ ਘਰ ਜਿਆ ਮੈਂ ਆਪ ਸਮਾਏ ਸੋਦਤ ਸੋਦਤ ਸੋਦਤ ਸੀਜਿਆ ਗੁਰੂ ਪ੍ਰਸਾਦ ਤਾ ਸਭ ਜੇ ਜਬ ਦੇਖੋ ਤਬ ਸਭ ਕੁਛ ਮੂਲ ਹੈ ਨਾਨਕ ਸੋ ਸੁਖਮ ਸੋਏ ਸੋਲ ਨਾ ਕਿ ਜਨਮੇ ਨਾ ਕਿ ਮਰੇ ਆਪਣੇ ਚਲੋ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਾਂ ਦ੍ਰਿਸ਼ਟਿਆ ਕੇ ਕਾਰੀ ਧਾਰੀ ਸਭ ਸ੍ਰਿਸ਼ਟੀ ਆਪੇ ਆਪ ਸਭ ਮੈਂ ਆਪ ਅਨਕ ਜੁਗ ਰਹਿਤਾ ਵਿਥਾਲ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਬ੍ਰਹਮੰਡ ਅਲਖ ਭੇ ਪ੍ਰਪਰਤਾ ਵਿਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਰੁਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਭ ਉਧਾਰਨ ਪ੍ਰਭ ਕੇ ਸੇਵਕ ਦੋ ਵਿਸਾਰ ਆਵੇ ਮੇਰ ਲੈ ਕਿਰਪਾਲ ਗੁਰੂ ਕਾ ਸ਼ਬਦ ਪੈ ਨਿਹਾਲਨ ਕੀ ਸੇਵਾ ਸੋਈ ਲਾਗੇ ਇਸ ਨੂੰ ਕਿਰਪਾ ਕਰੇ ਵੜਫਾ ਗਏ ਨਾਮ ਜਬਤ ਪਾ ਵਿਸਰਾਮ ਨਾਨਕ ਤਿਨ ਪੁਰੋ ਕੋ ਤੁਮ ਕਰ ਮਾਣ ਜੋ ਕੁਛ ਕਰੈ ਸੁਭਰਾਮ ਕੇ ਰੰਗ ਸਦਾ ਸਦਾ ਵਸੇ ਹਰ ਸੰਗਤ ਸਵਾਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਰ ਲਗਾਨਾ ਜੈਸਾ ਸਤਿ ਸਤਿ ਸਟਾਨਾ ਜਿਸ ਤੇ ਵਜੇ ਤੇ ਸਮਾਜ ਸਮਾਏ ਸੁਖਨ ਦਾਨ ਹੁਣ ਹੂੰ ਬਣਿਆ ਆਪਸ ਕੋ ਆਪ ਦੀ ਨੂੰ ਮਾਨ ਨਾਨਕ ਪ੍ਰਭ ਜਣੇ ਕੋ ਜਾਨੋ ਸਲੋਕ ਸਰਵ ਕਲਾ

ਸੁਪਰਸਨਸਪਤੀ ਅਵਨਾਸੀ ਬ੍ਰਹਮਨ ਮੇਰਾ ਆਤਮਾਨੁ ਕੀ ਤੂੰ ਪ੍ਰੀਤਿਆ ਕਿਸੇ ਪ੍ਰਣੀ ਸੁਖ ਸਰਮ ਨਿਰੰਤਰ ਏਕੋ ਸਵਾਇ ਆਪੇ ਬਿਨਾ ਆਪੇ ਦਾਨ ਗੈਰ ਕਬੀਰ ਕਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਕੋ ਬਿੰਦ ਕਿਰਪਾ ਦਾਨ ਦਿਆਲ ਬਖਸ਼ਣ ਸਾਤਰੇ ਕੀ ਚਰਣੀ ਪਾਉ ਨਾਨਕ ਮਨ ਰਿਆ ਨਾਵ ਮਨਸਾ ਪੂਰਨ ਸਰਣਾ ਜੋਗ ਜੋ ਕਰਮਾਇ ਸੋਈ ਹੋ ਗੇ ਹਰਨ ਪਰਮ ਜਾਣੇ ਤਿਰ ਹੋਰ ਤਿਸ ਕਾ ਮੰਤਰ ਜਾਣੇ ਹੋਰ ਅੰਤਰੂ ਮੰਗਲ ਸਜਾ ਕੇ ਸਰਵ ਸੋਗਣੀ ਕਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾ ਮਤ ਵਿਸਤਰ ਕਿਸ ਮੈਂ ਭੋਗੀ ਤੈ ਤੈ ਭਗਤ ਸੁਖ ਪਾਏ ਨਾਨਕ ਤਿਸ ਪ੍ਰੋ ਕਾ ਨਿਯੰਤਰਣ ਪਾਏ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਵਗਾਏ ਪਿਤਾ ਕੇ ਜਨਮ ਖਜਾਨੇ ਪੂਤ ਸਗਲ ਪ੍ਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਤੇ ਆਵੇ ਸਹਿ ਤੈ ਗੁਣ ਮੈਂ ਜਾਂ ਕੁਰਮਾਏ ਜਨਮ ਮੇਰੇ ਫਿਰੇ ਆਵੇ ਜਾਏ ਤਿਸ ਕੇ ਸਥਾਨ ਤੈ ਸਜਣਾ ਵੇ ਤੈ ਸਾ ਨਾਨਕ ਜਾਨ

0: ਨਾਨਾ ਵਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਵ ਜਪ ਜਪ ਜੀਵੇ ਨਾਨਕ ਨਾਗ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਬ੍ਰਹਮੰਡ ਨਾਮ ਕਤਾਰੇ ਸਮਰਥ ਵੇਦ ਪੁਰਾਣ ਨਾਮ ਕਤਾਰੇ ਸੁਣਨ ਗਿਆਨ ਧਿਆਨ ਨਾਮ ਕਤਾਰੇ ਗਸਪਤਾਲ ਨਾਮ ਕਤਾਰੇ ਸਗਲੇ ਘਰ ਨਾਮ ਕਤਾਰੇ ਪੁਰੀਆਂ ਸਫਾ ਨਾਮ ਕੇ ਸੰਗ ਉਧਰੇ ਸੁਸਰਨ ਨਾਮ ਕੇ ਸੰਗ ਉਧਰੇ ਸੁਣ ਸਰੁਣ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਕਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾਕੇ ਬਾਣੀ ਸਤਪੁਰਖ ਸਮਾਨ ਸਮਾਨ ਸਤ ਕਰਮ ਜਾਂ ਕਿਰਤ ਨਾ ਸਤ ਮੋਹ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿ ਸੇਵ ਜਾ ਤਿਸ ਸਫਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਵਾਹਿ ਸਤ ਭਜਨ ਸਤ ਉਦੈਸ ਸਤ ਤੇ ਜਨ ਜਾ ਕਿਰਦੇ ਪ੍ਰਵੈ ਸਤ ਨਿਰਤ ਪੂਜੇ ਦੇ ਕੋਏ ਨਾਮ ਜੋਤਾ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸ ਕੇ ਸਿਰ ਸੁਕਰਣ ਹਾਰ ਉਹਨਾਂ ਬੂਝ ਕਰਤ ਵਿਚਾਰ ਕਰਤੇ ਕਿਮਿਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਕਰਤੀ ਆ ਬਿਸਮ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆ ਸਵਾਦ ਪ੍ਰਭ ਕੇ ਰੰਗ ਰਾਜਨ ਲੈ ਗੁਰ ਕੇ ਬਚਨ ਪਦਾਰਥ ਲੈ ਓਏ ਦਾਤੇ ਦੂ ਕਟਨ ਹਾਰ ਜਾਂ ਕੇ ਸੰਗ ਕਰੇ ਸੰਸਾਰ ਜਣਕਾ ਸੇਵਕ ਸੋੜ ਭਾਗੀ ਜਣਕੇ ਸੰਗੇ ਕਿਲੇ ਲਾਗੀ ਗੁਣ ਗੋਬਿੰਦ ਕੀਰਤਨ ਜਣ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤੇ ਸੇਵਦਾਰ ਦਰਸ਼ਨ ਸਤਰ ਦੇਖਣਹਾਰ ਨਾਮ ਸਤ ਸਤ ਪਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਤ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੁਰਤਾ ਭੋਜਨਹਾਰ ਕੁਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਨਮਾਨੇ ਆ ਕਨਕ ਰਾਮ ਦਿਨ ਮੂਲ ਪਛਾਣੇ ਆ ਜਾਕਿਰ ਦਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭੋ ਹੋਈ ਬਸਾਨਾ ਜਿਸ ਦੇਵ ਜਤ ਸਮਾਜ ਸਮਾਨਾ ਵਸਤ ਮਾਹੀ ਨਿਵਸਤ ਗਡਾਈ ਤਾਂ ਕੋ ਪੀਨਾ ਕਹਿਣਾ ਜਾਈ ਬੂਜੇ ਬੂਜਨ ਹਾਰ ਭਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੋ ਸੇਵਕ ਮਨ ਪ੍ਰਤੀਤ ਠਾਕੁਰ ਕੋ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪਾਲਣ ਹਾਰਾ ਸੇਵਕੀ ਰੱਖ ਕੇ ਨੰਕਾਰ ਸੋ ਸੇਵ ਜਿਸਤਿਆ ਪ੍ਰਭ ਧਾਰੇ ਨਾਂ ਸੋ ਸੇਵ ਸਾਸ ਸਾਸ ਮਾਰੇ ਆਪਣੇ ਜਨ ਕੱਪੜ ਦਾ ਢਾਕ ਕੇ ਆਪਣੇ ਸੇਵਕੀ ਸਿਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਏ ਆਪਣੇ ਸੇਵਕੋ ਨਾਮ ਜਪਾਏ ਆਪਣੇ ਸੇਵਕੀ ਆਪਤ ਰੱਖੈ ਤਾਂ ਕਿ ਕਤਮਿਤ ਕੋਈ ਨਾ ਲੱਖੈ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵ ਉਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸਹਿ ਸੇਵਕ ਦੇ ਦਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਰ ਰਾਖੀ ਭਸਮ ਕਰੇ ਇਸ ਕਰ ਕੋਟ ਲੱਖੈ ਜਿਸਕਾ ਸਾਸਨ ਕਾਰ ਤੋ ਆਪ ਤਾਕੂ ਰਾਖਤੇ ਕਰਾਤ ਮਾਨਸ ਚਤਨ ਕਰਤ ਭਾਤ ਜਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਈ ਸਬਜ਼ੀਆਂ ਕਾ ਰਾਖਿਆ ਸੋਈ ਕਾਹੇ ਸੋਚ ਕਰੀ ਪ੍ਰਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ ਬਾਰ ਬਾਰ ਬਾਰ ਪ੍ਰਭ ਜਪੀਏ ਪੀਏ ਮਰਤੇ ਮੰਤ ਧਰਬੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦੁਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜੰਤ ਤਾਨੇ ਮੰਤਨ ਨਾਮੇ ਨਾਮ ਸਮਾਨੇ ਉਠ ਬੈਠ ਸੂਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸੇ ਬਾਦ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੁਰ ਰਹਿ ਸਮਾਈ ਜੋ ਆਹੂਤ ਸੋ ਜਾਣੈ ਪ੍ਰਭ ਆਪਣੇ ਕਾ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤੁਸਕਾ ਗੁਣ ਕਾ ਇੱਕ ਨਾ ਜਾਣੋ ਆਠ ਪੈ ਪ੍ਰਭ ਸੇ ਹਜੂਰੈ ਕਹੋ ਨਾਨਕ ਸਹੀ ਜਨ ਪੂਰੈ ਮਨ ਮੇਰੇ ਤਿਨ ਕੀ ਉੱਟ ਲਿਹੇ ਮਨ ਤਨ ਆਪਣਾ ਤਿਨ ਜਨ ਦੇ ਜਿੰਜਣ ਆਪਣਾ ਪ੍ਰਭੁ ਪਛਾਤਾ ਸੋਜਨ ਸਰਬ ਤੋ ਕਾ ਦਾਤਾ ਜਿਸਕੇ ਦਰ ਸਰਨ ਸਰਬ ਸੁਖ ਪਾਵੈ ਜਿਸਕੇ ਦਰਸਾ ਭਾਵ ਟਾਵੇ ਅਵਰ ਸਿਆਨ ਸਗਲੀ ਛਾੜ ਤੀਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰਦਰਮਤ ਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤਿਹਾਟੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਉਟਭਾਗੀ ਹੇ ਸਤਿਗੁਰ ਸਿੱਖ ਕਾਲ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕੌ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਰਿਤ ਸਤਿਆਵੈ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜ ਸਾਪ ਕਰੇ ਨਾਂ ਸੋ ਸੇਵ ਗੁਰ ਕੀ ਪਤ ਲੇ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਂਦਾ
2: ਸੋ ਸਤਿਗੁਰ ਜਿਸਰ ਦੇ ਹਰਣਾਉ ਅਕਬਰ ਗੁਰ ਕੋ ਬਲ ਜਾਓ ਸਰਨ ਰਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗਤਾ ਬ੍ਰਹਮ ਮੈਂ ਜਨ ਜਨਮੇ ਪਾਰ ਬ੍ਰਹਮ ਏਕ ਆਪਣੇ ਕ੍ਰਿਸ਼ ਪਰਮ ਸਹਿ ਸਿਆਣ ਪਲਿਆ ਨਾ ਜੈ ਨਾਨਕ ਐਸਾ ਗੁਰੂ ਭਾਗੀ ਭਾਈ ਹੈ ਸਫਲ ਦਸਨ ਪੇਕ ਪਨੀਤ ਪਰਸ ਚਰਨ ਗਤ ਨਿਰਮਲ ਰੀਤਾ ਪੇਟਤ ਸੰਗ ਰਾਮ ਗੁਰੂ ਰਵੈ ਪਾਰ ਬ੍ਰਹਮ ਕੀ ਦਰਗੈ ਕਵੈ ਸੁਰ ਕਰ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤਿਆਨ ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅਮ੍ਰਿਤ ਸਪੇਖ ਹੋਏ ਸੰਤਾ ਗੁਣ ਬੇਅੰਤ ਨੀ ਪਾਏ ਨਾਨਕ ਤਿਸ ਪਾਤ ਸਲੇ ਮਿਲਾਏ ਜੇਵਾ ਇੱਕ ਉਸਤਤਿਆ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੌਲਾਂ ਪੁੱਚ ਪ੍ਰਾਣੀ ਅਗਮ ਗੋਚਰ ਭਾਵ ਨਿਰਵਾਨੀ ਨਿਰਾਹਾ ਨਿਰਵੈਰ ਸਪਦਾਈ ਤਾਕ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਾਧ ਬਲਹਾਰੀ ਸਤਿਗੁਰ ਆਪਣੇ ਨਾਨਕ ਤਿਸ ਪ੍ਰਸਾਦ ਐਸਾ ਪ੍ਰਭ ਜਪਣੇ ਹੈ ਇਹੋ ਹਰਸ ਪਾਵੇ ਜਨ ਕੋਈ ਅਮ੍ਰਿਤੀ ਵਿਮਰਸ ਹੋਏ ਉਸ ਪੁਰਖ ਕਾ ਨਾ ਹੀ ਕਦੇ ਵਿਨਾਸ ਜਾਂ ਕੇ ਮਨ ਪ੍ਰਗਟੇ ਗੁਣਤਾਸ ਅਠ ਪਹਿਰ ਕਾ ਨਾਮ ਲੇ ਸੱਚ ਉਪਦੇਸ ਸਿਵਕੂ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰ ਰੇਕ ਅੰਧਕਾਰ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਹੇ ਠੰਡ ਵਰਤਾਏ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਹੁੰਦੇ ਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਭਉ ਹੋਏ ਬਸੇ ਸਗਲ ਮਿਆਤ ਮਨ ਤੇ ਖੇ ਨਸੈ ਜਿਸਕਾ ਸਾਥ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੇ ਸੁਤ ਪਾਈ ਚੁੱਕੇ ਪਰਮ ਗਮਣ ਸੁਨ ਨਾਨਕ ਹਾ ਹਾ ਜਸਰਵਣ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬੰਦੂ ਜਾ ਨਾਹੀ ਕੋਏ ਸਰਮੰਤਰੇ ਕੋ ਸੋਈ ਉਤਪੂਤ ਰਵਿਆ ਰੂਪਾਂਗ ਭੈ ਪ੍ਰਕਾਸ਼ ਸਤਿਕ ਸੰਗ ਰਚ ਰਚਨਾ ਆਪਣੀ ਗਲ ਧਾਰੀ ਬਾਰ ਨਾਨਕ ਬਹਾਲੀ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸ਼ਗਲੀ ਸਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨਸਾਰ ਇਸ਼ਟਪਦੀ ਸੰਤ ਗ੍ਰਾਮਿਣ ਕਰੋ ਵਿਚਾਰ ਇੱਕ ਸਿਮਰਣਾ ਆਧਾਰ ਅਵਰੂਪਾਵ ਸਵਾਮੀ ਪਸਾਰੁ ਚਰਨ ਕਮਲ ਮੈਂ ਉਰਧਾਰੁ ਕਾਰਨ ਕਾਰਨ ਸੁਪ੍ਰਭ ਸਮਰੱਥ ਦ੍ਰਿਸ਼ ਕਰ ਗਹੋ ਨਾਮ ਹਰ ਵੱਥ ਤਨ ਸੰਚੋ ਭਗਵੰਤ ਸੰਤ ਨਾਕਾ ਨਿਰਮਲ ਮੰਤ ਏਕ ਆਸ ਰੱਖ ਮਨਵਾਏ ਸਰਬਰੁਖ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉਠਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਅਨਿਤ ਬਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸੰਨੀ ਅਣਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਖਦਲਾਏ ਸਰਵ ਨਿਧਾਨ ਹਰ ਨਾਮ ਨਿਧਾਨ ਜਪ ਨਾਨਕ ਤਰਕੇ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੈਤ ਸਭਾਵਤਾ ਵੇਠਾਏ ਤਾਕੂ ਬਿਘਨ ਨਾ ਲਾਗੇ ਕੋਏ ਜਾਂ ਕਿਰੇ ਦੇ ਵਸਿਆ ਸੋਏ ਕਲ ਤਾਤੀ ਠਾਂਡਾ ਹਰਣਾਓ ਸਿਮਰ ਸਿਮਰ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨ ਸੇ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੁ ਕਾਚੋ ਕਾਚਾ ਅਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਸ ਪ੍ਰਾਣੇ ਆਧਾਰ ਭਾਵਨਾ ਛੂਟਨ ਹਾਰ ਸਿਮਰ ਪ੍ਰਸਾਸ ਬਿਗ ਵਿਚਾਰ ਹੈ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਰਾ ਸੂਤ ਮਿਤ ਕਟੰਬ ਅਰਿਵਨਤਾ ਇਨ ਤੇ ਕਹੂ ਤੁਮ ਕਵਨ ਸਨਾਥਾ ਰਾ ਰੰਗ ਮਾਇਆ ਵਿਸਥਾਰ ਇਨ ਤੇ ਕਹੂ ਕਵਨ ਛੁਟਕਾਰ ਅਸ ਅਸਤੀ ਰਤ ਅਸ ਵਾਰੀ ਝੂਠਾ ਡੰਪ ਝੂਠਾ ਸਾਰੀ ਜਿੰਦੀਏ ਤਿਸ ਬੁਝਣਾ ਬਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਹਿ ਇਆਨੈ ਭਗਤ ਬਿਨਾ ਬਹੁ ਡੁੱਬੇ ਸਿਆਨੈ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰ ਉਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਖ ਜਾਹੇ ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤ੍ਰਿਤ ਸਮੈਲ ਬਿਨ ਸਜਾਏ ਹੋਮੈ ਬਖ ਫੈਲ ਹੋਹੇ ਚਿੰਤ ਪਸੇ ਸੁਖ ਨਾਲ ਸਾਸ ਕਾ ਸਰਣਾਵ ਸਮਾਲ ਸਾਢ ਸਿਆਨਪ ਸਗਲੀ ਮਨਾ ਸਾ ਸੰਗ ਪਾਵੇ ਸਚ ਧਨ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਇੱਕ ਸਿਮਰ ਏਕੋ ਮਨ ਆਹੋਏ ਇੱਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰਨ ਰਹਿਓ ਪ੍ਰਭ ਆਪ ਅਣਕ ਵਿਸਤਾਰ ਏਕ ਤੇ ਭੈ ਏਕ ਅਰਾਧ ਪ੍ਰਾਸ਼ਤ ਗੈ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ

ਸਦੀ ਜਾਚਕ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੇਵੂ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਮਿਤਿਆਵ ਚਰਨ ਕਮ ਸੁ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੈ ਨਾ ਪ੍ਰਸਾਰ ਪ੍ਰਭ ਕੀ ਦਿਸ਼ਟ ਮਾਸੁਕ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੁਲਾਨੈ ਸੁਰ ਪਰੇ ਪ੍ਰੇਮ ਰਸ ਰੰਗ ਜੇ ਚਾਹੋ ਸਾਧ ਕੇ ਸੰਗਾ ਪਰੈ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਧਨ ਅੰਤਰ ਲਿਵਲਾਗ ਅੰਤਰ ਪ੍ਰਗਾਸ ਅੰਧਨ ਲਿਵਲਾਗ ਵੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਏ ਜਨ ਕਿਉ ਪ੍ਰਭ ਹੋਇਓ ਦਿਆਲ ਸੇਵ ਕੀ ਨੂੰ ਸਦਾ ਨਿਹਾਲ ਬੰਧਨ ਕਾਰ ਮੁਕਤ ਜਨਮ ਭਇਆ ਜਨਮ ਮਰਨ ਦੁਖ ਪਰਮ ਗਿਆ ਇਚ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਾਥ ਨਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਵਿਸਰੈ ਜੈ ਘਾਲ ਨਾ ਭਾਨੈ ਸੋ ਕੋ ਵਿਸਰੈ ਜੈ ਜੀ ਕੀਆ ਜਾਂਦਾ ਸੋ ਕੋ ਵਿਸਰੈ ਜਿਨ ਸਭ ਕਿਸ ਜੀਆ ਸੋ ਕੋ ਵਿਸਰੈ ਜੈ ਜੀਵਨ ਜੀਆ ਸੋ ਕੋ ਵਿਸਰੈ ਜੈ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲੱਖ ਹੈ ਸੋ ਕੋ ਵਿਸਰੈ ਬਿਕਤੈ ਕਾਢ ਹੈ ਜਨ ਜਨਮ ਕਾ ਟੂਟਾ ਕੰਡ ਹੈ ਗੁਰਪੂਰੇ ਤਦ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਤਿਆਇਆ ਸਾਜਣ ਸੰਤ ਕਰੋ ਏ ਕਾਮ ਤਿਆਗ ਜਪੋ ਰਣਾਮ ਸਿਮਰ ਸਿਮਰ ਸਿਮਰ ਸੁਖ ਪਾਵੁ ਆਪ ਜਪੂ ਉਬਰੈ ਨਾਮ ਜਪਾਵੁ ਭਗਤ ਪਾਏ ਤਰੀਏ ਸੰਸਾਰ ਕਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਤ ਜਾਤ ਪਾਏ ਬਿਸਰਾਮ ਸਕਲ ਦੂਖਾ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰੇ ਸਿਆਓ ਨੇਤਰੋ ਵੇਗ ਦਰ ਸੁਖ ਹੋਏ ਮਨ ਵਿਕਸੈ ਸਾ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੂ ਪਾਵੇ ਸੰਗ ਇੱਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਭ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਈ ਪਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚੇ ਜਾਣ ਨਾਨਕ ਤੁਮਰੀ ਸਰਨ ਭਗਵਾਨ ਸਰਬੇ ਕੁੰਟ ਮੁਕਤ ਮੁਕ ਪਾਏ ਨਿਮਖ ਹਰ ਕੇ ਗੁਣ ਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਪੂਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੈ ਵਸੈ ਪੂਰਨ ਗੁਰਮਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਰਜਾ ਪਸ਼ਪਦੀ ਜਬ ਇਕਾਰ ਹੈ ਕ੍ਰਿਸ਼ਨਾ ਦੁਸ਼ਟੇ ਤਾਪਾ ਪੁਣ ਤਪ ਕਹਿਤੇ ਹੋਤਾ ਜਬ ਤਾਰੀ ਉਪਣ ਸੁਨ ਸੰਵਾਦ ਤੈ ਬੈਰ ਬੋਧ ਕੀ ਸੰਕਮਾਤ ਜਬ ਇਸਕਾ ਵਰਨ ਚਿਹ ਨਾ ਜਾਪਤ ਤਬ ਹਰ ਕਸੋ ਕੋ ਕਿਸੇ ਬਿਆਵਤ ਜਬ ਆਪਣ ਆਪ ਆਪਾਰ ਬ੍ਰਹਮ ਤਮ ਉਹ ਕਹਾ ਕਿਸ ਹੋਵਤ ਪਰਮਾ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਧ ਮੁਕਤ ਕੋ ਕਿਸ ਕੋ ਗਣੀ ਜਬ ਏਕੇ ਹਰ ਅਗਮ ਅਪਾਰ ਤਬ ਨਿਰਗੁ ਸਰੂਪ ਕਾ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇ ਸਖਤ ਕਹੋ ਕਿਤ ਥਾਏ ਜਬ ਆਪੇ ਆਪ ਆਪਣੀ ਜੋਤ ਰਹਿ ਤਬ ਕਵਨ ਡਡਰ ਕਵਨ ਕਤ ਡਰੈ ਆਪਣੇ ਚਿਲ ਤਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣਾ ਸਰ ਤੈ ਜਮਰਨ ਕਉ ਕਾਵਿਨਾਸਰ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਉ ਕਿਸ ਹੋਏ ਜਬ ਅਭਿਗਤ ਗੋਚਰ ਪ੍ਰਭ ਏਕਾ ਤਬ ਚਿਤਰਗੁਪਤ ਕਸ਼ਪੂਸ਼ਕ ਲੇਖਾ ਤਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੈ ਆਪ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪਰ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਰੰਕਾ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸ਼ਲ ਸ਼ਤਰ ਲਗਤ ਕਉ ਕੀਸਾ ਜੈ ਜੋਤ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਖ ਕਵਣ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਬੀਨ ਤਹਿ ਵੇਦਕ ਦੇਵ ਕਾ ਕੂਚੀਨ ਜਬ ਆਪਣ ਆਪ ਆਪ ਉਰਧਾਰੇ ਤਉ ਸਗਨ ਅਪਸਗਨ ਕਾ ਵਿਚਾਰੈ ਜੈ ਆਪਣ ਊਚ ਆਪਣਾ ਮੇਰਾ ਤਹਿ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਸ਼ਲਿਆ ਸ਼ੇਦ ਆਪੇ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼ ਜੈ ਏਕ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੇ ਚਿੰਤਾ
जय अपने आप आप त्यारा तह कौन कथे कर सुने हारा बहु बेंत उचते उच्चा नानक आपको आपे पहुंचा जय आप रचो परपंचकार तेह कौन मैं किनु विस्तार पाप पुनते पई कहावत को नरक को सुर्ग बिछावत आल जाल माया जंजाल होमे मो परम पे पार दुख सुख मान अपमान अनक प्रकार कियो बखियान आपन खेल आप कर देखे खेल संकोचे तो नानक एक है जय अभिगत भगत आप जय पसरे पसार संप्रताप दूह पाका आपे तनी उनकी शोभा उनहु बनी आपे कव तक करे अनद जोजा आपे रस भोगन रजोग जिस पाव दिशा पन्नाए लावे जिस पाव दिस खेल खिलावे बेसुमार उथा गणत तोले जो बुलावे हु तू नानक दास बोले।

ਦੂਜਾ ਕਹਿ ਦਿਸਟਾਰ ਅਸ਼ਟਪਦੀ ਆਪ ਕਥਿਆ ਸੁਨੇਹਾਰ ਆਪੇ ਕਪ ਵਿਸਤਾਰ ਜਾਤ ਸਪਾਹਤਾ ਸਿਸ਼ਟੂ ਪਾਹੇ ਆਪਣੇ ਪਾਣੇ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੁ ਸਬਜਕਤ ਬਰੋਏ ਜਾਕੂ ਪ੍ਰਭ ਜੀ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰਸੀ ਤਤਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੀਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨਦਿਆਲ ਨਾਥ ਗੁਨਾਥ ਜਿਸ ਰਖਤ ਕੋਈ ਨਾ ਮਾਰੇ ਸੋ ਮੂਆ ਜਿਸ ਮਨੁ ਬਸਾਰੇ ਤਿਸਦਾ ਜਬਰ ਕਹਾ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਨੋ ਅੰਤਰ ਬਾਹਰ ਜਾਨੋ ਸਾਥ ਗੁਣ ਧਾਰ ਬਿੰਤ ਭਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਕਰੁਪਤ ਕਿਰਪਾਲ ਆਪਣੇ ਕਰਤ ਬਜਾਨੇ ਆਪ ਅੰਤਰਜਾਮੀ ਰੋਬੇ ਆਪ ਪ੍ਰਤ ਪਾਲੇ ਜੀਨ ਬਭਾਤ ਜੋ ਜੋ ਰਚਿਓ ਸੋ ਤੁਸੇ ਤਿਆਤ ਜਿਸ ਪਾਵੇ ਹੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਨਾਗਾ ਹਰ ਇੱਕ ਨਾਏ ਤਿਸ ਕੀ ਆਸ ਨਾ ਬਿਰਤੀ ਜਾਏ ਸੇਵਕ ਕਹੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੋਂ ਉੱਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜਾ ਗੁਰ ਕਾ ਪੈਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤਕੁਰ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਰਨ ਕਾ ਇਹੋ ਸੁਆਉ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੇ ਗਿਆਨ ਬਣ ਸਿਆ ਦੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਮਨ ਇੱਛੇ ਨਾਨਕ ਫਲ ਪਾਵ ਫਾਲਤ ਪਲਤ ਦੋਇਲੇ ਸਵਾਰ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤਿਸ ਸਾਜ ਪ੍ਰਿਖਿਆ ਮਨ ਤਨ ਨਾਮ ਜਪੋ ਲਿਵ ਲਾਹੇ ਦੁਖ ਦਰਦ ਮਨ ਤੇ ਬੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗੇ ਨੀ ਵੇਖੀ ਤੁਮਾਰ ਇੱਕ ਅੱਟ ਇੱਕ ਰੱਖੋ ਮਨ ਮਾਹੇ ਨਾਨਕ ਪੌਰ ਨਾ ਵੇ ਜਾ ਜਿਸਤੇ ਦੂਰ ਕਹਾ ਕੋ ਜਾਏ ਉਬਰ ਰੱਖਣਹਾਰ ਤਿਆਏ ਨਿਰਭਉ ਜਪੇ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜੁਤ ਮਨੋ ਵਸੂਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸੁਰੂਪ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾਂ ਕੀ ਦ੍ਰਿਸ਼ਟਾ ਦਰਸ਼ਨ ਪੇਕਤ ਦ੍ਰਿਸ਼ਟਾ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਪ੍ਰਜਾਮੀ ਪੁਰਖ ਪ੍ਰਧਾਨ ਜਿਸ ਮਸ ਬਸੇ ਸਹੋਤ ਨਿਹਾਲ ਤਾਂ ਕੇ ਨਿਤਨਾ ਅਵਤਾਰ ਅਮਰ ਪਏ ਅਮਰਾ ਪਦ ਪਾਇਆ ਸਾ ਸੰਗ ਨਾਨਕ ਕਰ ਤਿਆਇਆ

ਕਾ ਇਹ ਆਧਾਰ ਉੱਤਮ ਸਲੋਕ ਸਾਧਕੀ ਬਚਨ ਅਮਲੀਕ ਲਾਲ ਰਤਨ ਸੁਣਤ ਕਮਾਵਤ ਹੋਤੇ ਆਧਾਰ ਆਪਤਰੇ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਉਦਰਾ ਤਿਨ ਕੇ ਸਾਥੇ ਸਾਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬਹਿਰ ਪਏ ਸਭ ਰੇਨ ਅੰਮ੍ਰਿਤ ਨਾਮ ਸਾ ਸੰਗ ਲੈਨ ਸੋ ਪ੍ਰਸੰਨ ਪੈ ਗੁਰਦੇਵ ਪੂਰਨ ਹੋਏ ਸੇਵਕੀ ਸੇਲ ਆਲ ਪੂਰਨ ਹੋਏ ਸੇਵਕੀ ਸੇਵ ਆਲ ਜੰਜਾਲ ਬਕਾਰ ਤੇਰਾ ਤੇ ਰਾਮ ਨਾਮ ਸੁਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਕੀ ਪਹਮਾਰੀ ਪ੍ਰਭ ਕੀ ਉਸਤਕ ਕਰੋ ਸੰਤ ਮੀਤ ਸਾਵਧਾਨ ਅਕਾਗਰ ਚੀਤਾ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਾਹਰ ਨਾ ਹੋਵੇ ਆਵਣ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਹੀਮ ਸਾਂਤ ਰਿਦ ਨਾਮ ਨਿਦਾ ਬੁੱਧ ਗਿਆਨ ਸਰਬ ਤੇ ਸਿੱਧਾ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ।

ਪਟਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਈ ਮਾਨ ਸਿੰਘ ਜੀ ਜਨਮ ਵਾਲੇ ਭਾਗਾਂ ਵਾਲੇ ਹੋ ਸੇਵਕ ਸ਼ਰਧਾਲੂ ਪਰਿਵਾਰ ਰਲ ਮਿਲ ਕੇ ਆਪਣੇ ਸਪੁੱਤਰ ਕਿਰਨ ਕਾਸ਼ ਸਿੰਘ ਉਹਨਾਂ ਦੇ

ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਸਿਹਤ ਪਰਿਵਾਰ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਰਸਦਿਆਂ ਰੱਬੀ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਉਪਰੰਤ ਸ਼ੁਕਰਾਨੇ ਦੇ ਸ਼ਬਦ ਸਰਵਣ ਕਰ ਰਹੇ ਸੀ। ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪੈ ਪਾਈ। ਦੂਸਰਾ ਸ਼ਬਦ ਸਰਵਣ ਕੀਤਾ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ। ਜਿਹੜੇ ਐਸੇ ਪਰਮੇਸ਼ੁਰ ਮਾਲਕ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਤੱਕ ਲੈਂਦੇ ਨੇ ਕਿ ਪਰਮੇਸ਼ੁਰ ਵਾਹਿਗੁਰੂ ਜੀਓ, ਇਹ ਸਤਿਗੁਰੂ ਜੀਓ, ਤੇਰੇ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ, ਅਸੀਂ ਨਿਆਸਰੇ ਨਿਮਾਣੇ ਨਿਤਾਣੇ ਹੋ ਕੇ ਜਿਹੜੇ ਫਿਰ ਦਿਲੋਂ ਅਰਦਾਸ ਕਰਦੇ ਨੇ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਜ਼ਿੰਦਗੀ ਦੇ ਵਿੱਚ ਕੋਈ ਕਾਰਜ ਹੋਏ, ਕੋਈ ਕੰਮ ਹੋਏ, ਆਰੰਭ ਕਰਨ ਤੋਂ ਪਹਿਲਾਂ ਉਹ ਮਾਲਕ ਵਾਹਿਗੁਰੂ ਪਰਮੇਸ਼ੁਰ ਪਰਮਾਤਮਾ ਨੂੰ ਯਾਦ ਕਰ ਲਈ, ਚੇਤੇ ਕਰ ਲਈ, ਉਹਦਾ ਧਿਆਨ ਧਰ ਲਈ। ਭਲਾ ਕਿਉਂ? ਕਿਉਂਕਿ ਪਾਤਸ਼ਾਹ ਜੀ ਕਹਿਣ ਲੱਗੇ ਜ਼ਿੰਦਗੀ ਵਿੱਚ ਕਾਰਜ ਕੰਮ ਆਰੰਭ ਕਰ ਸਕਦਾ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਨੇਪਰੇ ਸਿਰੇ ਚਾੜ੍ਹ ਲੈਣਾ ਤੇਰੇ ਵੱਸ ਦੀ ਬਾਤ ਨਹੀਂ। ਇਸੇ ਲਈ ਪਾਤਸ਼ਾਹ ਜੀ ਨੇ ਕਿਹਾ ਕੀਤਾ ਲੋੜੀਏ ਕੰਮ ਸੁਹਰਪੈ ਆਖੀ, ਕਾਰਜ ਦੀ ਸਵਾਰ ਸਤਿਗੁਰ ਸੱਚ ਸਾਖੀ ਹੈ। ਅਤੇ ਫਿਰ ਜਿਹੜੇ ਦਿਲੋਂ ਯਾਦ ਕਰਦੇ ਨੇ, ਚੇਤੇ ਕਰਦੇ ਨੇ, ਉਹਨਾਂ ਦੇ ਕਾਰਜਾਂ ਵਿੱਚ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਜੀ ਆਪ ਸਹਾਈ ਹੁੰਦੇ ਨੇ, ਅੰਗ ਸੰਗ ਸਹਾਈ ਹੁੰਦੇ ਨੇ। ਸ਼ਬਦ ਬੇਅੰਤ ਨੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ, ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਖਾਸ ਵਾਰ। ਇੱਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ। ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਰੋਸਾ, ਜਿਹੜਾ ਭਰੋਸਾ ਤੱਕ ਲੈਂਦਾ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦੇ ਨੇ ਦਿਲੋਂ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਤੇਰੀ ਅਰਦਾਸ ਹੋਏ ਅਰਦਾਸ, ਅਤੇ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਪਾਸ ਆ ਕੇ ਕਰੀ। ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪੈ ਪਾਈ, ਗੁਰੂ ਦੇ ਚਰਨਾਂ ਪਾਸ ਅਰਦਾਸ ਕਰਦੀ। ਬੇਅੰਤ ਸ਼ਬਦ ਨੇ, ਇਤਿਹਾਸਕ ਅਨੇਕ ਘਟਨਾਵਾਂ ਨੇ ਜਿਨ੍ਹਾਂ ਨੇ ਯਾਦ ਕੀਤਾ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਨੂੰ, ਉਹਨਾਂ 'ਤੇ ਫਿਰ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਜੀ ਆਪ ਸਹਾਇਤਾ ਕਰਦੇ ਨੇ, ਆਪ ਸਹਾਈ ਹੁੰਦੇ ਨੇ। ਅਜਿਹੇ ਕਾਰਜਾਂ ਵਿੱਚ ਕੀ ਹੁੰਦਾ, ਪੁਰਾਣਾ ਸਮਾਂ ਹੁੰਦਾ ਸੀ, ਹਿੰਦੂ ਧਾਰਮਿਕ ਜਿਹੜਾ ਗ੍ਰੰਥ ਹੈ ਉਹਨਾਂ ਦੇ ਅਨੁਸਾਰ ਉਹ ਕੋਈ ਕਾਰਜ ਹੋਏ ਮਹੂਰਤ ਦਿਨ ਕਢਾਉਂਦੇ ਨੇ, ਪੰਥ ਪਾਸ ਜਾਂਦੇ ਨੇ, ਬੱਚੇ ਬੱਚੀ ਦਾ ਵਿਆਹ ਹੋਏ ਫਿਰ ਉਹ ਪੱਤਰੀ ਬਣਾਉਂਦੇ ਨੇ, ਤਰੀਕ ਕਢਾਉਂਦੇ ਨੇ, ਫਿਰ ਵਿਆਹ ਦਾ ਦਿਨ ਹੈ ਜਿਹੜਾ ਮੁਕਰਰ ਕਰਦੇ ਨੇ, ਨਿਸ਼ਚਿਤ ਕਰਦੇ ਨੇ, ਮਿਤ ਲੈਂਦੇ ਨੇ, ਫਿਰ ਉਸ ਦਿਨ 'ਤੇ ਵਿਆਹ ਕਰਦੇ ਨੇ। ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੈ। ਪਰ ਅੱਜ ਸਿੱਖ ਜਿਹੜੇ ਨੇ ਬਹੁਤ ਆਤ ਵਿੱਚ ਉਹਨਾਂ ਕੋਲ ਜਾਂਦੇ ਨੇ, ਲੜਕੇ ਵਾਲੇ ਲੜਕੀ ਨੂੰ ਕਹਿੰਦੇ ਨੇ ਤੁਸੀਂ ਦਿਨ ਕਢਾ ਲਓ, ਅਤੇ ਲੜਕੀ ਵਾਲੇ ਉਡੀਕ ਕਰਦੇ ਨੇ ਕਿ ਲੜਕੇ ਵਾਲੇ ਦਿਨ ਕਢਾਉਣ 'ਤੇ ਸਾਨੂੰ ਦੱਸਣ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਆਪਸ ਵਿੱਚ ਪਰਿਵਾਰ ਸਲਾਹ ਮਸ਼ਵਰਾ ਕਰਕੇ ਮਤਾ ਪਕਾ ਲੈਣਾ, ਦਿਨ ਨਿਸ਼ਚਿਤ ਕਰ ਲੈਣਾ, ਇਹ ਕਾਰਜ ਨੂੰ ਕਰ ਲੈਣਾ, ਅਤੇ ਗੁਰੂ ਗੁਰੂ ਜਪਣਾ, ਗੁਰੂ ਦਾ ਓਟ ਆਸਰਾ, ਗੁਰੂ ਨੂੰ ਨਾਲ ਲੈ ਕੇ ਚੱਲਣਾ। ਕਹਿੰਦੇ ਨੇ ਕਾਰਜ ਸਫਲ ਹੁੰਦੇ ਨੇ, ਅਜਿਹੀ ਕੋਈ ਵਿਘਨ ਨਹੀਂ ਆਉਂਦਾ। ਵਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਪਾ, ਪਾਤ ਜਨ ਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ, ਸਦਾ ਸਦਾ ਹੋਂ ਤੁਧ ਧਿਆਈ। ਫਿਰ ਐਸੇ ਮਾਲਕ ਵਾਹਿਗੁਰੂ ਪਰਮਾਤਮਾ ਜੀ ਆਪ ਸਾਈ ਹੁੰਦੇ ਨੇ, ਰਾਖਾ ਬਣ ਜਾਂਦੇ ਨੇ, ਉਹਨਾਂ ਨੂੰ ਮੁਬਾਰਕ ਹੈ। ਪਰ ਬਹੁਤਾਤ ਵਿੱਚ ਸਿੱਖ ਵੀ ਅੱਜ ਇੱਦਾਂ ਦੇ ਕੰਮ ਕਰਦੇ ਨੇ। ਖੈਰ, ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਸਾਨੂੰ ਨਿਵੇਕਲਾ ਧਰਮ ਸਿੱਧਾ ਰਾਹ ਉਹ ਮਾਲਕ ਵਾਹਿਗੁਰੂ ਪਰਮੇਸ਼ੁਰ ਪਰਮਾਤਮਾ ਨੇ ਦਿੱਤਾ ਹੈ। ਆਪਸ ਵਿੱਚ ਪਰਿਵਾਰਾਂ ਦਾ ਸਲਾਹ ਮਸ਼ਵਰਾ ਕਰਕੇ ਦਿਨ ਨਿਸ਼ਚਿਤ ਕਰ ਲੈਣਾ ਬਹੁਤ ਚੰਗੀ ਗੱਲ ਹੈ। ਫਿਰ ਗੁਰੂ ਦਾ ਸ਼ੁਕਰਾਨਾ ਧੰਨਵਾਦ ਕਰਨਾ, ਅਤੇ ਗੁਰੂ ਨੂੰ ਹਰ ਕਾਰਜ ਵਿੱਚ ਨਾਲ ਰੱਖਣਾ। ਕਿਸੇ ਸਮੇਂ ਸਿੱਖ ਨੇ ਅਰਦਾਸ ਬੇਨਤੀ ਕੀਤੀ ਸੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਵਾਨ ਸਜਿਆ ਹੋਇਆ ਅੰਮ੍ਰਿਤਸਰ ਦੀ ਪਾਵਨ ਧਰਤੀ ਹੈ, ਬੇਟੇ ਦਾ ਵਿਆਹ ਹੈ, ਕਾਰਜ ਹੈ, ਅਤੇ ਮਨ ਦੇ ਵਿੱਚ ਭਾਵਨਾ ਲੈ ਕੇ ਆਇਆ ਕਿ ਸਤਿਗੁਰੂ ਪਾਸ ਕੋਲ ਬੇਨਤੀ ਕਰਾਂ ਅਤੇ ਚੰਗਾ ਕੋਈ ਦਿਨ ਪੁੱਛਾਂ ਤਾਂ ਕਿ ਮੇਰਾ ਕਾਰਜ ਵਧੀਆ ਹੋਏ।
ਸਤਿਗੁਰੂ ਪਾਤਸ਼ਾਹ ਜਦ ਦੀਵਾਨ ਲੱਗਿਆ ਹੋਇਆ, ਦੀਵਾਨ ਵਿੱਚ ਖੜਾ ਹੋਇਆ, ਦੋਨੋਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਆਪਣੀ ਬੇਨਤੀ ਅੱਗੇ ਰੱਖੀ, ਪਾਤਸ਼ਾਹ ਜੀ ਰਹਿਮਤ ਕਰੋ, ਬੱਚੇ ਦਾ ਵਿਆਹ ਕਾਰਜ ਹੈ, ਕੋਈ ਦਿਨ ਘੜੀ ਮਹੂਰਤ ਦੱਸ ਦਿਓ ਤਾਂ ਕਿ ਮੈਂ ਕਾਰਜ ਕਰਾਂ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੱਲਾਂ ਬਾਤਾਂ ਸਮਝਾਈਆਂ ਜਿਹੜੀਆਂ ਆਪ ਜੀ ਨੂੰ ਮੈਂ ਪਹਿਲਾਂ ਦੱਸੀਆਂ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਭਾਈ ਦਿਨ ਸਾਰੇ ਚੰਗੇ ਨੇ, ਕੋਈ ਦਿਨ ਮਾੜਾ ਨਹੀਂ, ਗੁਰੂ ਨੂੰ ਯਾਦ ਕਰਕੇ ਕਾਰਜ ਆਰੰਭ ਕਰ ਲੈਣਾ, ਕਹਿਣ ਲੱਗੀ ਉਹ ਸਫਲ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਪੰਕਤੀ ਉਚਾਰਨ ਕੀਤੀ, ਸਮਝਾਇਆ, ਦੱਸਿਆ, ਕਹਿਣ ਲੱਗੇ ਭਾਈ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਕਹਿਣ ਲੱਗੀ ਰੁੱਤ ਉਹ ਦਿਨ ਮਾੜਾ ਹੈ ਜਦੋਂ ਪਰਮੇਸ਼ੁਰ ਯਾਦ ਨਹੀਂ, ਉਹ ਵਾਹਿਗੁਰੂ ਯਾਦ ਨਹੀਂ, ਕਿ ਜੇ ਯਾਦ ਆ ਜਾਏ ਸਭ ਦਿਨ ਚੰਗੇ ਨੇ, ਸਭ ਕੰਮ ਧੰਦੇ ਠੀਕ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮੁਸ਼ਕਲ ਤੋਂ ਮੁਸ਼ਕਲ ਕੰਮ ਹੋ ਜਾਏ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਆਸਰਾ, ਉਹ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਤੱਤੀ ਵਾਰ ਹੀ ਲੱਗਦੀ। ਮੁਸ਼ਕਲ ਤੋਂ ਮੁਸ਼ਕਲ ਬਣ ਜਾਏ, ਸਾਰੇ ਦੁਸ਼ਮਣ ਬਣ ਜਾਣ, ਅਤੇ ਕਹਿੰਦੇ ਸਾਖ ਸੰਬੰਧੀ ਭੱਜ ਜਾਣ, ਕੋਈ ਵੀ ਆਸਰਾ ਨਾ ਮਿਲੇ, ਅਤੇ ਜਿਹੜੇ ਐਸੇ ਵਾਹਿਗੁਰੂ ਪਰਮਾਤਮਾ ਦਾ ਆਸਰਾ ਤੱਕ ਲੈਂਦੇ ਨੇ, ਫਿਰ ਇੱਥੇ ਤਾਂ ਇਹ ਪੜ੍ਹਿਆ ਜਾਂਦਾ, ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਤ ਜਾਣ। ਇੱਥੇ ਨਿਆਸਰਿਆਂ ਦਾ ਆਸਰਾ ਬਣ ਜਾਂਦਾ, ਆਸਰਿਆਂ ਦਾ ਆਸਰਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੀ ਤਾਣ, ਨਿਓਟਿਆਂ ਦੀ ਓ, ਇੱਥੇ ਤਾਂ ਇਹ ਪੜ੍ਹਿਆ ਜਾਂਦਾ। ਸੋ ਸਤਿਗੁਰੂ ਪਾਤਸ਼ਾਹ ਜੀ ਆਪ ਸਾਹ ਜਾਂਦੇ ਨੇ। ਕਿਸੇ ਸਮੇਂ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਡੁੱਬਦਾ ਅਤੇ ਅਰਦਾਸ ਬੇਨਤੀ ਕੀਤੀ, ਕਹਿਣ ਲੱਗੀ ਮੇਰਾ ਕੋਈ ਆਸਰਾ ਨਹੀਂ, ਸਭ ਆਸਰੇ ਜਿਹੜੇ ਨੇ ਢਹਿ ਢੇਰੀ ਹੋ ਗਏ, ਹੱਥ ਖੜ੍ਹੇ ਹੋ ਗਏ, ਸਾਰਿਆਂ ਨੇ ਕਹਿ ਦਿੱਤਾ ਵੀ ਹੁਣ ਤਾਂ ਜਹਾਜ਼ ਡੁੱਬੇਗਾ। ਪਰ ਉਦੋਂ ਫਿਰ ਖਲੋ ਕੇ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ, ਚੇਤੀ ਕੀਤਾ ਅਤੇ ਦਿਲੋਂ ਅਰਦਾਸ ਕੀਤੀ, ਜਿਹੜੇ ਦਿਲੋਂ ਕਰਦੇ ਨੇ ਖੁਦਾ ਕਰਤੇ ਹੈ ਮਨਜ਼ੂਰ ਦੁਆ, ਅਗਰ ਦਿਲ ਸੇ ਹੋਤੀ ਹੈ, ਮੁਸ਼ਕਲ ਬਾਤ ਹੈ ਮੁਸ਼ਕਲ ਸੇ ਹੋਤੀ ਹੈ, ਬੜੀ ਮੁਸ਼ਕਲ ਨਾ ਹੁੰਦੀ ਹੈ ਦਿਲੋਂ ਹੋ ਜਾਏ, ਦਿਲੋਂ ਨਿਕਲੀ ਹੂ ਪੁਕਾਰ ਐਸੇ ਮਾਲਕ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦੀ ਹੈ। ਫਿਰ ਦਿਲੋਂ ਕੀਤੀ ਅਰਦਾਸ, ਗੁਰੂ ਨੂੰ ਯਾਦ ਕੀਤਾ, ਉਹਦਾ ਬੇੜਾ ਬੰਨੇ ਲੱਗੇ ਅਤੇ ਆ ਕੇ ਭਾਵਨਾ ਸਹਿਤ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਏ ਨੇ, ਫਿਰ ਨਮਸਕਾਰ ਕੀਤੀ ਅਤੇ ਧੰਨਵਾਦ ਸ਼ੁਕਰਾਨਾ ਕੀਤਾ। ਲੋੜ ਹੈ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਨ ਦੀ, ਨਾਲ ਉਹਦਾ ਸ਼ੁਕਰਾਨਾ ਕਰਨ ਦਾ। ਸ਼ਬਦ ਬਹੁਤ ਪਿਆਰਾ ਹੈ, ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਇਹੀ ਸਮਝਾਉਂਦੇ ਨੇ, ਜੇ ਕੋ ਹੋਵੇ ਦੁਬਲਾ ਨਾਨਕ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੀਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰ ਕਦੇ ਸੋ, ਗੌਣ ਕਰੇ ਚੌਕੋਂ ਟਕਾ ਘੜੀ ਨਾ ਬੈਸ਼ਨ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਫਿਰ ਤਨ ਅਤੇ ਮਨ ਠੰਡਾ ਠਾਰ ਹੋ ਜਾਂਦਾ ਹੈ ਜਦੋਂ ਐਸੇ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਨਾਲ ਨਾਲ ਜੇਤ ਯਾਦ ਕਰਦਿਆਂ ਚੇਤੇ ਕਰਦਿਆਂ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਉਣ ਵਾਲੇ ਹਰ ਕਾਰਜਾਂ ਵਿੱਚ ਪਰਿਵਾਰ ਦੇ ਸਤਿਗੁਰੂ ਪਾਤਸ਼ਾਹ ਜੀ ਅੰਗ ਸੰਗ ਸਾਹਿਬ ਹੋਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਅਨੰਦ ਸਾਹਿਬ ਦਾ ਪਾਠ ਪੜ੍ਹ ਕੇ ਅਰਦਾਸ ਪੇਂਟ।

ਕਰਤਾ ਸੁਖਰਾਸ ਤਾਕੋ ਵਿਗਨਾ ਕਉ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਸ਼ਾ ਦੇ ਸੰਕਟ ਮੁਕਤੇ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਾਂ ਹੋਏ ਸਾਰ ਦਿਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਹ ਰਿੱਠੇ ਸਭ ਦੁੱਖ ਜਾਇ ਤੇ ਬਹਾਦਰ ਸਿਮਰੇ ਘਰ ਨਾਉਣ ਦੇ ਆਵੇ ਤਾਂ ਇਹ ਸਭ ਥਾਂ ਹੋਏ ਸਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲਾਂ ਦੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਨ ਸੁਖਿਆ ਦੀ ਚਲਾਈ ਤੇ ਗਵਾਹੀ ਦੇ ਪਿੰਡਟ ਕੀਤਾ ਇਹਨਾਂ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਦੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਤਿਆਲ ਜਤਿਆਲ ਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਵਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਊਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀਆਂ ਅਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰਸ਼੍ਰੀ ਪਾਤਸ਼ਾਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰੂ ਨਦਰ ਕਰੇ ਨਿਮਖ ਕਰਨਾਮ ਦੇ ਮੇਰਾ ਮੰਤਨ ਸੀਤਲ ਕੀਤਾ ਲੋੜੀਏ ਕੰਮ ਸੁਹਾਰ ਪਏ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀ ਸਤਿਗੁਰਸ਼੍ਰੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰਸ਼੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਰਦਾਰ ਕੁਲਦੀਪ ਸਿੰਘ ਜੀ ਤੱਖਰ ਸਤਿਗੁਰਸ਼੍ਰੀ ਪਾਤਸ਼ਾਹ ਬੀਬੀ ਰਿਸ਼ਪਾਲ ਸਕੌਰ ਜੀ ਤੱਖਰ ਸਤਿਗੁਰਸ਼੍ਰੀ ਪਾਤਸ਼ਾਹ ਦੇ ਪੁੱਤਰ ਸਰਦਾਰ ਗੁਰਿੰਦਰ ਸਿੰਘ ਤੱਖਰ ਬੀਬੀ ਨਿਰਮਲ ਕੌਰ ਜੀ ਤੱਖਰ ਸਤਿਗੁਰਸ਼੍ਰੀ ਪਾਤਸ਼ਾਹ ਉਹਨਾਂ ਦੇ ਸਪੁੱਤਰ ਕਾਕਾ ਢਿੱਲਣ ਆਕਾਸ਼ ਸਿੰਘ ਤੱਖਰ ਦੇ ਸਤਿਗੁਰਸ਼੍ਰੀ ਪਾਤਸ਼ਾਹ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਸਤਿਗੁਰਸ਼੍ਰੀ ਪਾਤਸ਼ਾਹ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਊਟ ਆਸਰਾ ਲੈ ਕੇ ਸਤਿਗੁਰਸ਼੍ਰੀ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰ ਸ਼ਬਦ ਚੌਂਕੀ ਜੀ ਕੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ ਕੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਕੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹੀ ਕਾਕਾ ਢਿੱਲਣ ਆਕਾਸ਼ ਸਿੰਘ ਤੱਖਰ ਦੇ ਸਿਰ ਤੇ ਮੇਹਰ ਭਰਿਆ ਤਰਕਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਕੇ ਸਿਰ ਤੇ ਮੇਹਰ ਭਰਿਆ ਤਰਕਣਾ ਗੁਰਮੁਖ ਪਰਿਵਾਰ ਨੂੰ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਇਕ ਨੇ ਅਪੰਗੀਕਾਰ ਕਰੋ ਸੇਵਕਾਂ ਦੇ ਲੋਕ ਪੜ ਦੇ ਢਕਣੇ ਅੰਗ ਸੰਗ ਹੋ ਕੇ ਸਹਾਇਤਾ ਕਰਨ ਇੱਕੀ ਪੁੰਡ ਦਰਸ਼ਨ ਭੇਟ ਮਹਾਜ਼ਰ ਹੋਈ ਹੈ ਸ੍ਰੀ ਸੁਖਮਨੀ ਸਾਹਿਬ ਦੇ ਲੰਗਰਾਂ ਵਾਸਤੇ 475 ਪੌਂਡ ਬਿਲਡਿੰਗ ਫੰਡ ਵਾਸਤੇ 101 ਪੌਂਡ ਵਸਤਰਾਂ ਸਤਿਗੁਰਸ਼੍ਰੀ ਪਾਤਸ਼ਾਹ 10 ਪੌਂਡ ਗ੍ਰੰਥੀ ਸਿੰਘਾਂ ਵਾਸਤੇ ਸੇਵਾਦਾਰ ਵਾਸਤੇ ਸਤਿਗੁਰਸ਼੍ਰੀ ਪਾਤਸ਼ਾਹ 60 ਪੌਂਡ ਮਾਇਆ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੇ ਪ੍ਰੇਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਦਾ ਪ੍ਰੇਮ ਬਖਸ਼ਣਾ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਵ ਲੰਗਰਾਂ ਦੀ ਸੇਵਾ ਲਈ ਸਤਿਗੁਰਸ਼੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨੋ ਭਾਵਨਾ ਸੁਮਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ
ਨਾਮ ਬਾਣੀ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਿਤਾ ਕਨੀ ਕਿਰਤ ਕਮਾਈ ਜਵਾਦੇ ਬਖਸ਼ਣੇ ਸਤਿਗੁਰ ਸ੍ਰੀ ਪਾਤਸ਼ਾਹ ਸਿਰ ਤੇ ਮਿਹਰ ਪਧਿਆ ਧਰਾ ਕੇ ਕਾਰਜਾਂ ਚ ਨਿਰਵਿਘਨਤਾ ਸਹਿ ਸਫਲਤਾ ਬਖਸ਼ਣੀ ਹਰਮਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰ ਰਣਦੀਪ ਸਿੰਘ ਅੱਕੜ ਬੀਬੀ ਗੁਰਿੰਦਰ ਕੌਰ ਜੀ ਅੱਕੜ ਸਤਿਗੁਰ ਸ੍ਰੀ ਪਾਤਸ਼ਾਹ ਇੱਕੀ ਪੁਣ ਮਾਇਤ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਿਤਾ ਕਰਨੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਏ ਪ੍ਰਸ਼ਾਦ ਵਿਸ਼ਵਾਸ ਸਿੰਘ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰਬਿਆਂ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਤ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੇ

ਸੀਨੀਅਰ ਸਾਡੇ ਇਹ ਸੇਵਾਦਾਰ ਆ ਸਾਡੇ ਇਲਾਕੇ ਦੇ ਮੇਰੇ ਭਾਈ ਸਾਹਿਬ ਵੀ ਕਦਮ ਭਰਾ ਵੀ ਲੰਬਾ ਚਿਰ ਸ਼ਾਂਤਪੁਰ ਸਰਪੰਚ ਵੀ ਰਹੇ ਹੈਗੇ ਆ। ਮੈਂ ਦੇਖਿਆ ਜਦੋਂ ਉਹ ਕਾਲ ਚਲਾਉਣਾ ਕਰ ਗਿਆ ਤਾਂ ਸੁਰਜੀਤ ਸਿੰਘ ਬਾਦਲ ਆਪ ਵੀ ਉੱਥੇ ਅੱਜ ਵੀ ਭਰਨ ਆਏ ਸੀਗੇ। ਇੰਨਾ ਲਾਗੇ ਸੀਗੇ ਪੰਥ ਦੇ ਆਪਾਂ ਫਿਰ ਅਰਦਾਸ ਕਰਨੀ ਆਪਾਂ ਫਿਰ ਅਰਦਾਸ ਕਿ ਅਕਾਲ ਤਖਤ ਦੇ ਨਾਲ ਪੰਥ ਨਾਲ ਹੀ ਸਾਰਿਆਂ ਨੇ ਸੇਵਾਵਾਂ ਕਰਨੀਆਂ। ਅੱਗੇ ਵਾਲੀ ਗੱਲ ਤਾਂ ਪਿੰਡ 'ਚ ਨਹੀਂ ਹੈਗੀ ਆਪਣੇ, ਅੱਗੇ ਤਾਂ ਪਿੰਡ 'ਚ ਕੋਈ ਹਿੰਮਤ ਹੀ ਨਹੀਂ ਪੈਂਦੀ ਸੀ, ਵਾਲ ਵੀ ਬਟਾ ਲਿਆ ਅਤੇ ਹੁਣ ਥੋੜ੍ਹਾ ਜਿਹਾ ਬਦਲ ਗਿਆ। ਸਾਡੇ ਸਮੇਂ ਸਾਨੂੰ ਚਾਹ ਵੀ ਨਹੀਂ ਪਿੰਡ ਹੁੰਦੇ ਹੁੰਦੇ ਸੀ ਅਤੇ ਹੁਣ ਤਾਂ ਕਈ ਤਰ੍ਹਾਂ ਦੇ ਨਵੇਂ ਕਾਰਜਾਂ ਹੋਰ ਕਾਰਜਾਂ ਉੱਪਰ ਕਿਤਾਬ ਲੈ ਲਈ ਅਤੇ ਵਰਤੋਂ ਹੋਣ ਲੱਗ ਪਈ ਹੈਗੀ। ਆਓ ਆਪਾਂ ਕੋਸ਼ਿਸ਼ ਕਰੀਏ। ਅਤੇ ਮੈਨੂੰ ਪਿਛਲੀ ਵੀਕੇ ਦੋ ਵੀਕਾਂ ਪਹਿਲਾਂ ਪ੍ਰਿਥੀਪਾਲ ਸਿੰਘ ਜੀ ਆਪਣੇ ਕੀਰਤੀ ਸਿੰਘ 100 ਸਾਲ ਤੋਂ ਹਨ, ਉਹਨਾਂ ਨੇ ਫੋਟੋ ਘੱਲੀਆਂ ਸੀਗੀਆਂ ਆਪਣੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਹੈ 45-46 ਦੇ ਵਿੱਚ ਉਹਨਾਂ ਦੀਆਂ, ਅਤੇ ਤੀਵਨ ਸਵਰਨ ਸਿੰਘ ਉਹਨਾਂ ਨੂੰ ਵੀ ਪੜ੍ਹਾਇਆ ਸ਼੍ਰੋਮਣੀ ਕਮੇਟੀ ਨੇ ਸੀ, ਕਿੰਨੇ ਵੱਡੇ ਅਹੁਦਿਆਂ ਦੇ ਉੱਤੇ ਉਹਨਾਂ ਨੇ ਸੇਵਾਵਾਂ ਕੀਤੀਆਂ। ਆਪਣੇ ਬੱਚੇ ਹੁਣ ਇਸਲੇ ਪਾਸੇ ਨੂੰ ਭਾਟਾ ਰਹੇ ਹੈਗੇ ਆ, ਫੋਰਨ ਮਿਨਿਸਟਰ ਵੀ ਰਹੇ, ਡਿਫੈਂਸ ਮਿਨਿਸਟਰ ਵੀ ਰਹੇ, ਰੇਲਵੇ ਮਿਨਿਸਟਰ ਵੀ ਰਹੇ, ਪ੍ਰਾਈਮ ਮਿਨਿਸਟਰ ਬਣਦੇ ਵੀ ਦਾਅਵੇਦਾਰ ਸੀਗੇ ਜਦੋਂ ਕਿ ਐਮਰਜੈਂਸੀ ਲੱਗੀ ਆ। ਅਤੇ ਪਰ ਹੁਣ ਸਾਡੇ ਲੀਡਰਸ਼ਿਪ ਦੀ ਸਾਡੇ ਇਲਾਕੇ 'ਚ ਘਾਟ ਆ ਗਈ ਹੈਗੀ ਆ, ਅਤੇ ਇੱਕ ਅਸੀਂ ਇੱਥੇ ਆਪਣੇ ਵਿੱਚ ਇਕੱਠ ਵੱਡੇ ਨਹੀਂ ਕਰਦੇ। ਉਦਾਂ ਕੁਲਦੀਪਾਂ ਮੈਨੂੰ ਕਿਹਾ ਸੀਗਾ ਕਿ ਵੱਡਾ ਇਕੱਠ ਕਰ ਲਓ, ਖਰਚ ਸਾਰਾ ਮੈਂ ਕਰੂੰਗਾ, ਅਤੇ ਮੇਰੀ ਲਾਈਫ ਉੱਥੇ ਬਿਜ਼ੀ ਆ ਥੋੜ੍ਹੀ ਜਿਹੀ, ਹੋ ਨਹੀਂ ਸਕਿਆ। ਮੈਂ ਚਾਹੁੰਦਾ ਸੀ ਵੀ ਆਪਣੇ ਪਿੰਡ ਦਾ ਬੰਦਾ 200-400-500 ਇਕੱਠਾ ਕਰੀਏ, ਕਿਸੇ ਨਾ ਕਿਸੇ ਬੱਚੇ ਨੂੰ ਆਉਣ ਵਾਲੇ ਸਮੇਂ 'ਚ ਮੂਹਰੇ ਲਿਆ ਕੇ ਆਈਏ, ਪਰ ਮੇਰੇ ਤੋਂ ਹੋ ਨਹੀਂ ਸਕਿਆ ਹੈਗਾ। ਅਗਾਂਹ ਕੋਸ਼ਿਸ਼ ਕਰਾਂਗੇ ਆਪਾਂ ਰਲ ਮਿਲ ਕੇ। ਧੰਨਵਾਦ ਆ ਪਰਿਵਾਰ ਦਾ, ਬਹੁਤ ਸੋਕਾ ਦਿੱਤਾ ਜਾਣਾ ਹੈਗਾ। ਬੇਨਤੀ ਆ ਨੌਜਵਾਨ ਨੂੰ, ਆ ਜਾਣਾ ਇੱਕ ਨੌਜਵਾਨ ਨੂੰ ਅਸੀਂ ਜਾਣਦੇ ਵੀ ਨਹੀਂ ਜੀ, ਅਤੇ ਆਪਾਂ ਵਿੱਚ ਅਸੀਂ ਘੱਟ ਮਿਲਦੇ ਹਾਂ। ਬੁਲਈ ਸੋਨਿਹਾਲ ਛੋਟੀ ਜਿਹੀ ਕਿਤਾਬ ਦਿੱਤੀ ਆ ਨਾਲ, ਇਹ ਹੈਗੀ ਆ ਸਿੱਖ ਧਰਮ ਦੇ ਕਿਸੇ ਫਰਕ ਕੀ ਆ। ਇਹ ਵੀ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈਗਾ। ਸਾਡੇ ਪਿੰਡ ਆਪਣੇ ਵੀ ਇੱਕ ਛੋਟਾ ਜਿਹਾ ਉਹਨੇ ਚਾਰਚ ਬਣਾ ਲਿਆ ਹੈਗਾ, ਅਤੇ ਇੱਕ ਦੋ ਬੰਦਿਆਂ ਮੈਨੂੰ ਦੱਸਿਆ ਵੀ ਪਹਿਲਾਂ ਸਾਡੇ ਘਰ ਕਹਿੰਦੇ ਚਿੱਠੀਆਂ ਟੈਕਸੀ ਡਰਾਈਵਰ ਆ, ਮੈਂ ਇੱਕ ਦਿਨ ਗਿਆ ਸੀ ਪਾਕਿਸਤਾਨ ਜਾਣਾ ਸੀ, ਅਤੇ ਮੈਂ ਉਹ ਟੈਕਸੀ ਉਹਦੀ ਹਾਰ ਕਰ ਲਈ, ਅਤੇ ਬੱਸ ਸਟੈਂਡ ਵਾਲੀ ਸਾਈਡ 'ਤੇ ਉਹਨਾਂ ਦਾ ਘਰ ਆ, ਅਤੇ ਉੱਥੇ ਜਦੋਂ ਕਹਿੰਦਾ ਵੀ ਸਾਨੂੰ ਪਹਿਲਾਂ ਪੈਸੇ ਲੈ ਲਿਆ ਜੀ, ਸਾਨੂੰ ਸਰਗਾਂ ਦੇ ਪਲਾਟ ਤੁਹਾਡੇ ਕੱਟ ਕੇ ਦੇਣਾ, 10-10 ਹਜ਼ਾਰ ਰੁਪਇਆ ਲੈ ਲਿਆ, ਅਤੇ ਹੁਣ ਤਾਂ ਪਿੱਛੇ ਹਟ ਗਿਆ ਉਹ। ਹੁਣ ਫਿਰ ਕਹਿੰਦੇ ਚਿੱਠੀਆਂ ਪਾ ਦਿੱਤੀਆਂ ਸੀ, ਕਹਿੰਦੇ ਪਲਾਟ ਤਾਂ ਲੈ ਤਾ ਸਵਰਗਾਂ ਵਿੱਚ, ਹੁਣ ਉਹਦੇ ਲਈ ਕੋਠੀ ਬਣਾਉਣੀ ਪੈਣੀ, ਉਹ ਤਾਂ ਖਾਲੀ ਜ਼ਮੀਨ ਹੀ ਪਈ ਹੈਗੀ ਆ, ਕਹਿੰਦਾ ਇੱਦਾਂ ਲੁੱਟਦੇ ਆ। ਅਤੇ ਅਜੇ ਵੀ ਟੈਕਸੀ ਦੀ ਸੇਵਾ ਕਰਦਾ ਉਹ, ਅਤੇ ਮੈਨੂੰ 2-3 ਵਾਰੀ ਹਾਰ ਕਰਨ ਦਾ ਮੌਕਾ ਮਿਲਿਆ, ਅਤੇ ਬੱਚੇ ਨੂੰ ਹੈਗੀ ਪੜ੍ਹਿਓ ਸਾਰੇ ਪਰਿਵਾਰ ਨੂੰ, ਇਹ 'ਚ ਆਪਾਂ 3 ਕਿਤਾਬਾਂ 'ਚ 20 ਸਾਲ ਪਹਿਲਾਂ ਛਾਪੀਆਂ ਸੀਗੀਆਂ, ਹਿੰਦੂ ਧਰਮ ਸਿੱਖ ਧਰਮ ਕੀ ਫਰਕ ਆ, ਅਤੇ ਮੁਸਲਮਾਨਾਂ 'ਚ ਕੀ ਫਰਕ ਆ, ਅਤੇ ਹਿੰਦੂਆਂ 'ਚ ਕੀ ਸਾਡਾ ਫਰਕ ਹੈਗਾ। ਹਜੇ ਫਿਰ ਹੀ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਹਾਂ, ਫਿਰ ਹੀ ਸਮਝਾਂਗੇ ਵੀ ਸਾਡੇ ਧਰਮ 'ਚ ਕਿਹੜੀਆਂ ਚੀਜ਼ਾਂ ਚੰਗੀਆਂ ਹੈਗੀਆਂ ਬਾਕੀਆਂ ਨਾਲੋਂ, ਲੇਟੈਸਟ ਧਰਮ ਹੈ ਆਪਣਾ। ਅਤੇ ਬੱਚੇ ਨੂੰ ਆਇਆ ਕਰੋ, ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ

सिमरन प्रभ तेरा जिस कृपा करें बसे तिस मेरा जन की भूख

ਸਰਾਤੇ ਸੁਨ ਸਮਾਧ ਨਾਮ ਰਸ ਮਾਤੇ ਹਾਟ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੋਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਬਾਹਰ ਜਾਤੇ ਹਰ ਕੋ ਨਾਮ ਕਾਂਪੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਤੋ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿੰਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ।

ਭਗਵਾਨ ਮਨ ਤੇ ਹੋਟੈ ਸੋਚ ਕਰੈ ਦਿਨ ਸਹਿ ਰਾਤ ਮਨ ਕੀ ਮਿਲਣ ਤੰਤੇ ਜਾਤ ਇਸ ਦੇਹੀ ਕੋ ਬਹੁਤ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਤੋਂ ਬਹੁਤ ਅਨੀਤ ਸ਼ੋਕਾ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਯੂਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆਣਪ ਜਮ ਕੋ ਭੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ

ਮੁਖ ਜਾਏ, ਨਾਨਕ ਬੋਲੇ ਸਹਿ ਸੁਆਏ। ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਦਾ ਸਾਧ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸ਼ਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਆਪਤ ਕਉ ਜੋ ਜਾਣੈ ਨੀਚਾ, ਸੋ ਉਗਣੀਐ ਸਾਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿੰਨ ਘਾਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖਾ ਸਗਲ ਸ੍ਰੇਸ਼ਟ ਸਾਜਨਾ। ਸੁਖ ਦੁਖ ਜਨ ਸਮ੍ਰਿਸ਼ਟ ਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਤਨ ਕਉ

ਘਰ ਜੋ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਗ ਸੈਨ ਮੁਖ ਪਿਆ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲੈ ਉਤੋਂ ਨਾਨਕ ਸੀਜੈ ਜੇ ਪ੍ਰਸਾਦ ਧਰੇ ਉਪਰ ਸੁਖ ਵਸਾਏ ਸੁਤ ਧਾਤਮੀਤ ਬਨਤਾ ਸੰਗ ਹਸੈ ਇਹ ਪ੍ਰਸਾਦ ਪੀਵੈ ਸੀਤਲ ਜਲਾ ਸੁਦਾਈ ਪਵਨ ਪਾਵ ਕੋ ਮੁੱਲਾ ਇਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਇਹਨੇ ਹਸ ਪਾਵ ਕਰ ਨਿਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁੜੇ ਅੰਧ ਵਿਆਪੇ ਨਾਨਕ ਕਾਲ ਲਿਓ।

ਦਿਸੈ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਲੱਟ ਰਹੋ ਤੈ ਅੰਧਾਰ। ਬਟਾਊ ਸਿਉ ਜੋ ਲਾਵੈ ਨੇ, ਤਾਕੋ ਹਾਥ ਨ ਆਵੈ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੋਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਗਾਇਆ, ਮਿਥਿਆ ਹੋ ਮੈਂ ਮਮਤਾ ਮਾਇਆ। ਮਿਥਿਆ ਰਾਜ ਉਵਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਤੀ ਅਸੁ ਬਸਰਾ, ਮਿਥਿਆ ਰੰਗ ਸੰਗ ਮਾਇਆ ਪੇ।

ਸਾਚਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਾਨਿਆਂ ਮੁਖ ਆਪਤਾ ਕਹਿ ਦੁਰਗੰਧ ਬਿਨ ਸਿਮਣ ਦਿਨ ਨੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਮਿਨ ਬਿਰ

ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਥੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਆਉ ਸੁਹੇਲਾ ਸਾਧ ਸੰਗ ਬਿਸ਼ਰਤ ਹਰ।

ਖਾਏ ਕਈ ਕੋਟ ਬਜੋਨੀ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਥਾਕ ਪਾਏ ਕਈ ਕੋਟ ਕੀਏ ਧਨਵੰਤੂ ਕਈ ਕੋਟ ਮਾਇਆ ਮੈਂ ਚਿੰਤੂ ਜੈ ਜੈ

ਕਹੀ ਕੋਟ ਦਰਸ਼ਨ ਪ੍ਰਪਿਆਸ ਤਿਨ ਕੋਮਲਿਓ ਪ੍ਰਭ ਨਾਸ਼ ਕਹੀ ਕੋਟ ਮਾਂਗਾ ਸਤ ਸੰਗ ਪਾਰ ਪੁਨ ਲਾਗਾ ਰੰਗ ਜਿਨ ਕਹੋ ਆਪ ਸੁਪ੍ਰਸੰਨ ਨਾਨਕ ਜਨ ਸਤਾ ਧਨ ਧਨ ਕਹੀ ਕੋਟ ਖਾਣੀ ਅਰਖੰਡ ਕਹੀ ਕੋਟ ਆਕਾਸ਼ ਬ੍ਰਹਮੰਡ ਕਹੀ ਕੋਟ ਹੋਏ ਅਵਤਾਰ ਕਈ ਜੁਗਤੀ ਨੋ ਬਸ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਏਕ।

ਸਿੱਖਾਂ ਦੀ। ਸੰਤ ਕਾ ਦੁੱਖ ਅਰਜਾ ਘਟੈ, ਸੰਤ ਕਾ ਦੁੱਖ ਨ ਜਮਤੇ ਨੀ ਛੁਟੈ, ਸੰਤ ਕਾ ਦੁੱਖ ਨ ਸੁਖ ਸਭ ਜਾਏ, ਸੰਤ ਕਾ ਦੁੱਖ ਨਰਕ ਮੈਂ ਪਾਏ, ਸੰਤ ਕਾ ਦੁੱਖ ਨ ਮਤ ਹੋਏ ਮਲੀਨ, ਸੰਤ ਕਾ ਦੁੱਖ ਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖਾ ਨਾ ਕੋਏ, ਸੰਤ ਕਾ ਦੁੱਖ ਨ ਥਾਨ ਭਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ, ਸੰਤ ਕੇ ਦੁੱਖ ਨ ਤੇ ਮੁੱਖ ਪਵੈ, ਸੰਤ ਨ ਕਾ ਦੁੱਖ ਨ ਕਾਕ ਜਿਉਂ ਲਵੈ, ਸੰਤ ਨ ਕਾ ਦੁੱਖ ਨ ਸਰਬ ਜਿਉਂ ਪਾਏ, ਸੰਤ ਕਾ ਦੁੱਖ ਨ ਤ੍ਰਿਗਤ ਜਿਉਂ ਕਰਮਾਏ, ਸੰਤ ਨ ਕਾ ਦੁੱਖ ਨ ਤ੍ਰਿਸ਼ਨਾ ਮੈਂ ਜਲਹਿ, ਸੰਤ ਕਾ ਦੁੱਖ ਨ ਸਭ ਕੋ ਛਲੈ, ਸੰਤ ਕਾ ਦੁੱਖ ਨ ਤੇ ਸਭ ਜਾਏ, ਸੰਤ ਕਾ ਦੁੱਖ ਨੀਚ ਨੀਚਾਏ, ਸੰਤ ਦੋ ਕੀ ਕਾ ਥਾਉ ਕੋ ਨਾਹੀ, ਸੰਤ ਦੋ ਕੀ ਕਾ ਥਾਉ ਕੋ ਨਾਹੀ, ਸੰਤ ਸੰਤ ਭਾਵੈ ਤਾਂ ਉਹ ਭੀਗਤ ਪਾਏ, ਸੰਤ ਕਾ ਨਿੰਦਕ ਮਾਂ ਆਤ ਤਾਈ, ਸੰਤ ਕਾ ਨਿੰਦ ਖਿੰਡ ਟੇਕਣ ਨਾ ਪਾਈ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦ ਰਾਜ ਤੇ ਹੀਨ, ਸੰਤ ਕਾ ਨਿੰਦ ਤੁਖਿਆਰ ਦੀਨ, ਸੰਤ ਕੇ ਨਿੰਦ ਕਾ ਸਰਬ ਰੋਗ, ਸੰਤ ਕੇ ਨਿੰਦ ਕਾ ਸਦਾ ਬਿਜੋਗ, ਸੰਤ ਕੇ ਨਿੰਦਾ ਦੁੱਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮੇਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਪਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ

ਪੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਭਗਤ ਇੰਦ ਨਹੀਂ ਧਰਾਪੈ। ਸੰਤ ਕਾ ਦੁਖੀ ਚਿਤੈ ਅਕੇਲਾ, ਜਿਉਂ ਬੁਆੜ ਤਰਖਿਤ ਮੈਂ ਦੁਹੇਲਾ। ਸੰਤ ਕਾ ਦੁਖੀ ਧਰਮ ਤੇਰਾ ਤੋ, ਸੰਤ ਕਾ ਦੁਖੀ ਸਦਮਿਥਿਆ ਕਹਿ ਤੋ। ਕਿਰਤ ਨਿੰਦ ਕਾ ਧੁਰਹੀ ਪਿਆ, ਨਾਨਕ ਜੋਤਿ ਪਾਵੈ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲਾ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰਾ ਨਾ ਜੀਵਾਈ ਹੈ। ਸੰਤ ਕੇ

ਕਿਰਪਾ ਕਰੈ ਤਿਸ ਆਪਣ ਨਾਮ ਦੇ ਬਟਪਾਗੀ ਨਾਨਕ ਜਾਨ ਸੇ ਸਲੋਕਾ ਭਜੋ ਸਿਆਨਕ ਸੁਰਜ ਨੂੰ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰੱਖੋ ਨਾਨਕ ਦੂਹ ਭਰਮ ਪਹੁੰਚਾਏ ਕਦੀ

ਤ੍ਰਿਣ ਲਖਣ ਸਤਰਾ ਤਿਉ ਅੰਧਕਾਰ ਦੀਪ ਪ੍ਰਗਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਤਿਉ ਮਾਂ ਧਿਆਨ ਮੈਂ ਮਾਰਗ ਪਾਵੈ ਤਉ ਸਾਧੂ ਸੰਗ ਮਿਲ ਜੋਤ ਪਟਾਵੈ।

ਕਿਰਿਆ ਸਕਲ ਮਨ ਗੁਰ ਕੀ ਪ੍ਰਤੀਤ ਤੇ ਚੁਣਿਆ ਵੈ ਹਰ ਪਵਚੀਤ ਭਗਤ ਭਗਤ ਸੁਣੀਐ ਤੇ ਲੋਏ ਜਾ ਕਾ ਹਿਰਦੈ ਇੱਕ ਹੋਏ ਸਤਿ ਕਰਣੀ ਸੱਚਾ ਕੀ ਰਹਿ ਤੂੰ ਸਚ ਹਿਰਦੈ ਸਤਿ ਮੁਖ ਕਹਿ ਤੂੰ।

ਮਾਨ ਦਿਆਲ ਭੁਸ਼ੰਬ ਸਤਿ ਕੀ ਚਰਣੀ ਪਾਓ ਨਾਨਕ ਮਨ ਇਹ ਨਰਾਓ ਮਨਸ਼ਾ ਪੂਰਨ ਸ਼ਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਜਾ ਕਾ ਨੇਤਰ ਹੋਰ ਤਿਸਕਾ ਮੰਤਰ ਨ ਜਾਣੈ ਹੋਰ ਅੰਧ ਰੂਪ ਮੰਗਲ ਸਜਾ ਕਹਿ ਸਰਬ ਥੋਕ ਸੁਣੀਐ ਕਰਤਾ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਪੈ ਸੁਗ੍ਰਹਿਸਤ ਮੈਂ ਭੋਗੀ ਤਹਿ ਤਹਿ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਰਿਆ ਅੰਤਰ ਪਾਇਆ ਜਾ ਕੀ ਲੀਲਾ ਕੀਮਤ ਨਾ ਸਗਲ ਦੇਵ ਹਾਰੇ ਅਵਗਾਹ ਪਿਤਾ ਕਾ ਜਨਮ ਕੇ ਜਾਣਾ।

ਐਸਾ ਗੁਰ ਵਡਭਾਗੀ ਪਾਈਐ ਸਬਰ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਨਿਰਮਲ ਰੀਤ ਕੀਰਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ

ਕਰਨ ਕਾਰਨ ਸੂਤਰ ਸਮਰੱਥ ਜਗਹੁ ਨਾਮ ਹਰਵਥ ਇਹ ਤਨ ਸੰਚੋ ਹੋਏ ਭਗਵੰਤ ਸੰਤਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਨਾਨਕ ਪਟ ਜਾਏ ਜਿਸ ਤਨ ਕੋ ਚਾਰ ਕੁੰਠ ਭਾਵੇ ਸੁਤਨ ਸੇਵਾ ਤੇ ਪਾਵੇ ਜਿਸ ਸੋ ਕੋ ਨਿਤ ਵਾਸੇ ਮੀਤ ਸੋ ਸੰਸਾਧੂ ਸੰਪ੍ਰੀਤ ਜਿਸ ਉਪਮ ਕਉ ਕਰੇ ਭਰੀ ਕਰਨੀ ਸਾਸ ਸੋਭਾ ਪਰਿਹਰ ਕੀਰਤਨੀ ਭਈ ਰੂਪ ਨਾ ਜਾਏ ਰੂਪ ਮਤੇ ਹਰ ਬਦਲਾਏ ਸਰਬ ਭਾਰ ਮੇਰ ਨਾਮ ਧਾਰ ਨਾਨਕ ਦਰਗੇ ਪ੍ਰਵਾਨ ਮਾਨ ਪ੍ਰਭੂ ਵਰ ਕੇ ਨਾਏ ਦੈ ਦਿਸਭਾਵ ਦਾ ਵਿਠਾਏ ਤਾਂ ਕੁਦਰਤ ਲਾਗੇ ਕੋਈ ਜਾ ਕੇ ਵਸਿਆ ਸੋਏ ਕਲ ਧਰਤੀ ਠੰਡਾ ਹਰਣਾਓ ਸਿਮਰ ਸਿਮਰ ਸਿਮਰ ਪਾਓ ਬਹੁ ਬਿਣਸੀ ਪੂਰਨ ਹੋਏ ਆਸ ਪੁਰਤ ਪਾਇਆ ਤੰਤਰ ਗਾਸ ਤਾ ਜਾਈ ਵਸੇ ਬਨਾਸੀ ਕਹੋ ਨਾਨਕ ਘਾਟੀ ਜੰਪਾਸੀ ਤਤ ਵਿਚਾਰ ਕੇ ਜੋ ਸਾਚਾ ਜਮੇ ਸੋ ਕਾਚੂ ਕਾਚਾ ਆਵਾ ਗਉਣ ਮਿਟ ਸਭ ਸੇ ਆਪ ਤਿਆਗ ਸਭ ਨੂੰ ਦੇ ਇਹੋ ਰਤਨ ਜਨਮ ਕਾ ਹੋਏ ਉਧਾਰ ਹਰ ਹਤੁਰ ਪ੍ਰਾਣੇ ਉਧਾਰ ਪਵਨ ਸਿਮਰ ਆਏ ਸਿਮ ਸਾਧ ਵਿੱਚ ਵਿਚਾਰੇ ਅਰਪੀ ਭਗਤ ਕਰੋ ਮਨ ਲਾਏ ਮਨ ਮਸ਼ਪਨਾ ਨੂੰ ਫਲ ਪਾਏ ਸਾਗ ਮਚਾਲ ਤੇਰੇ ਤਨਾ ਤੋਂ ਕਬ ਤੂੰ ਕਿਆ ਲੁਟਾਵੇ ਮੂਰਤ ਮਰਾ ਸੋਤ ਨਿਤ ਕੰਮ ਅਰਬਿਨਤਾ ਇਨ ਤੇ ਕਉ ਤੂੰ ਕੁੰ ਸਨਾਥਾ ਰਾ ਰੰਗ ਮਾਇਆ ਵਿਸਥਾਰ ਇਨ ਤੇ ਕਉ ਕੁੰ ਛੁਟਕਾਰ ਆਸ ਅਸਤੀ ਅਤ ਅਸਵਾਰੀ ਤੂੰ ਸਾਡਮ ਕਿਰਪਾ ਸਾਰੀ ਜਿੰਦੀ ਤਿਸ ਬੁਝਣਾ ਬਗਾਨਾ ਨਾਮ ਸਾਰਾ ਮਸਤਾਨਾ ਗੁਰਦਾਸ ਗੁਰ ਜੀ ਮਾਤੂ ਨੇ ਇਹ ਆਨੇ ਭਗਤ ਬਣਾ ਬੜੂ ਵੀ ਸਿਆਨਾ ਫਾਰ ਕੀ ਭਗਤ ਕਰੋ ਮਨ ਮੀਤ ਨਿਰਮ ਹੋਏ ਤੁਮਾਰੋ ਤੀਤ ਚਰਨ ਕਮ ਰੱਖੂ ਮਨ ਮਾਹੇ ਜਨਤ ਨੂੰ ਤਿਲ ਜਾਏ ਆਪ ਜਪ ਪੂਰਨ ਅਵਜ ਪਾਵੋ ਤੁਮ ਕੈ ਤੈਤ ਪਾਵੋ ਸਾਰ ਕੁਛ ਕਰ ਕੋ ਨਾਉ ਸਤ ਮਾਈ ਨਾਨ ਗੁਣ ਗਾਉ ਗੁਣ ਗਾਵਤ ਵਿੱਚ ਸਮੈਲ ਬਿਨ ਸਜਾਏ ਹਮੇ ਬਿਤ ਪੈਲ ਹੋਏ ਜਨਤ ਬਸ ਸੁਖਨਾਲ ਸਾਸ ਕਾ ਚਰਨਾ ਸਮਾਰ ਚਾੜ ਚਰਨ ਸਗਲੀ ਬਰਾ ਸਾਸਨ ਕਵ ਸੁਖਨਾ ਹਰ ਪੂਜੀ ਸਚ ਕਰੋ ਵਿਹਾਰ ਇਹਾਂ ਸੁਤਰ ਕੇ ਜਾ ਕਾ ਸੰਵਤਰੇ ਕੋ ਦੇ ਕੋ ਨਾਮ ਜਾ ਕੇ ਮਸਤਕ ਲੇ ਕੇ ਕੋ ਜਾ ਪੇ ਕੋ ਸਾ ਲਾਹੇ ਤੁਮ ਰਿਕ ਮਨਿਆ ਹੈ ਇੱਕ ਸੁਗੁਣ ਆਉ ਅਨੰਤ ਮਾਤਾ ਜਾ ਵੇ ਭਗਵੰਤ ਇੱਕੋ ਇੱਕ ਏਕ ਹਰਿਆ ਪੂਰਨ ਪੂਰ ਰਹੇ ਪ੍ਰਭਿਆ ਵਿਆਪਨ ਸਾਰੇ ਤੇ ਭੈ ਇੱਕ ਰਵ ਕਸ਼ਟ ਗਾਇ ਮਾਨ ਤਨੰਤਰੇ ਪ੍ਰਭਾਤਾ ਗੁਰੂ ਪ੍ਰਸਾਦ ਨਾਮ ਤੇ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆਇਆ ਪਰਿਆ ਤੋ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਜਨੋ ਜਗ ਪ੍ਰਦਾਨ ਕਰ ਕਿਰਪਾ ਦੇ ਪੂਰਨਾਮ ਸਾਜਨੋ ਕੀ ਮੰਗ ਧੂਰ ਪਾਰਬ੍ਰਹਮ ਸ਼ਰਧਾ ਪੂਰ ਸਦਾਸਤਾ ਪ੍ਰਤਿ ਗੁਣ ਗਾਵ ਸਾਧ ਸਾਧ ਸੁਖ ਮਿੱਤਿਆਵ ਚਰਨ ਕਮ ਸੁਲਾ ਗਏ ਪ੍ਰੀਤ ਭਗਤ ਗੁਰੂ ਭਗਤੀ ਨਿਤਨੀਤ ਇਹ ਟੋਟੇ ਕੋ ਦਾ ਨਾਮ ਸਮਾਗੇ ਨਾਮ ਪ੍ਰਸਾਦ ਪ੍ਰਭ ਦੀ ਸਮਾਨ ਸੁਖ ਹੋਏ ਅਰਸ ਪਾਵੇ ਵਿਰਲਾ ਕੋਈ ਕਿੰਨ ਚਾਖਿਆ ਸੇ ਜੰਤਰਤਾ ਨੇ ਪੂਰ ਪੁਰਖ ਨਹੀਂ ਡਲਾਨਾ ਸੁਪਰ ਪਰੇ ਪ੍ਰੇਮ ਪ੍ਰੇਮ ਰਸ ਰੰਗ ਉਪਦੇਚਾ ਸਦਕ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਕਾਸ਼ ਲਾਗ ਗੁਰਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤ ਸੁਖ ਹੋਏ ਸੇਵਕੀ ਮਨਸਾ ਪੂਰੀ ਪੀ ਸਤਿਗੁਰ ਚੰਦਰ ਮਨਮਤ ਨਹੀਂ ਜਨ ਕੋ ਪ੍ਰਭ ਤੂੰ ਦਿਆਲ ਉਸਦਾ ਨਿਹਾਲ ਬੰਧਨ ਕਾਰ ਜਨ ਭਿਆ ਜਨ ਮਰਨ ਦੁਖ ਭਰਮ ਗਿਆ ਸ਼ਕੁਨੀ ਸਦਾ ਸਭ ਪੂਰੀ ਰਵ ਰਿਆ ਸਤਸੰਗ ਹੂਰੀ ਜਿਸ ਕਾ ਸਾ ਤਿੰਨ ਇੰਦੀਆ ਮਿਲਾਏ ਨਾਨਕ ਭਗਤੀ ਨਾ ਸਮਾਏ ਸੋਕ ਵਿਸਰੇ ਦੇ ਘਾਲ ਨਾ ਪਾਣੇ ਸੋਕ ਵਿਸਰੇ ਜੀਤੀਆ ਜਾਂਦਾ ਸੋਕ ਵਿਸਰਜੇ ਸਭ ਕੁਛ ਜੀਆ ਸੋਕ ਵਿਸਰਜੇ ਜੀਵਨ ਜੀਆ ਸੋਕ ਵਿਸਰੇ ਜਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਦੁਰਲਾ ਲਾਖੈ ਸੋਕ ਵਿਸਰੇ ਜਬ ਤੇ ਕਾਢੇ ਜਨ ਤੁਮ ਕਾ ਟੂਟਾ ਗਾਢੇ ਗੁਰਪੂਰੇ ਦਾ ਤਈ ਬੁਝਾਇਆ ਪ੍ਰਤਨਾ ਨਾਨਕ ਜਨ ਪਿਆਇਆ ਸਾਜਨ ਸੰਤੋਈ ਕਾਮ ਅੰਤਕ ਜ ਪੂਰਨਾਮ ਸਿਮਰ ਸਿਮਰ ਸਿਮਰ ਪਾਵ ਆਪ ਪੂਰੇ ਨਾਮ ਜ ਪਾਵ ਭਗਤ ਪਾਏ ਤਰੀਏ ਸੰਸਾਰ ਗੁਰ ਪ੍ਰਸਨਾ ਉਸੀ ਸਾਰ ਸਰਵ ਕਲਿਆਣ ਸੁਖਮਿਤ ਨਾਮ ਜਤ ਪਾਏ ਵਿਸਰਾਮ ਸਫਲ ਦੂਤ ਕਾ ਉਪਨਾਸ ਨਾਨਕ ਨਾਮ ਜਪੀ ਜਪੋ ਗੁਣਕਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਵ ਮੰਤਰ ਤਰੀ ਸਿਆਵ ਨੇ ਤੁਰਵਿਕ ਦਾ ਸੁਖ ਹੋਏ ਮਨ ਵਿੱਚ ਸਾਚ ਚਰਨ ਤੋਏ ਭਗਤ ਨਾ ਕੇ ਮੰਤਰ ਰੰਗ ਬਿਰਲਾ ਗੁਰ ਪਾਵੇ ਸੰਗ ਏਕ ਪ੍ਰਸਿੱਧ ਕਰ ਮਿਆ ਗੁਰ ਪ੍ਰਸਾਦ ਨਾ ਜਪ ਮਿਆ ਨਾਮ ਜਪ ਲਿਆ ਤਾਂ ਜਿਪ ਮਕਈ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਭਗਤ ਸ਼ਾਂਤ ਦੀ ਦਿਆਲ ਭਗਤ ਸਦਾ ਕਿਰਪਾਲ ਅਨੰਤ ਨਤ ਗੋਬਿੰਦ ਕਿਰਪਾ।

ਸਰਬਕੁਜ ਭਗਵਾਨ ਸਰਬਿਕੁਜ ਮੁਕਤ ਮੁਗ ਪਾਏ ਏਕ ਮਿਨ ਖਰਕੇ ਗੰਗਾਏ ਇਨਕਰਾਏ ਭੁਗੜਿਆਈ ਹਰਕੇ ਨਾਮ ਕਥਾਵਨ ਭਾਈ ਗੋਪਾਲ ਕਾਪ ਸੰਗੀਤ ਰਸਨਾ ਜਪੀ ਹਰਾ ਨੀਤਾ ਭਲੀ ਸੁ ਕਰਨੀ ਸੋ ਬਾਤ ਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਸ ਸੰਪੰਦੀ ਅਨੁਵਾਸ ਸੰਸੁਨਾ ਪ੍ਰਗਾਸ ਸਰੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਪ੍ਰਜਾ ਵਸਪਦੀ ਜਬ ਅਕਾਰੇ ਕਸ਼ਨ ਦੁਸ਼ਟੇ ਤਾਤ ਪਾਪ ਪੁੰਨ ਤਪ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਤ ਦੈ ਵੈਗੁਰਤ ਸੰਕਮਾਤ ਜਾਬ ਇਸ ਕਾ ਵਰਨ ਕੇ ਨ ਜਾਵਤ ਤਬ ਹਰਤ ਸੋ ਕੋ ਕਸ ਵਿਆਵਤ ਜਬ ਆਪਣਾ ਆਪ ਪਾਰ ਬ੍ਰਹਮ ਧਾਮੋ ਕਾ ਕਸੋਤ ਪਰਮ ਆਪਣ ਕੇਰਾ ਵਰਤੀ ਜਾ ਨਾਨ ਕਰਨੇ ਹਾਰ ਨਾ ਦੂਜਾ ਜਾਬ ਹੋ ਪ੍ਰਭ ਕੇਵਲ ਧਨੀ ਤਬ ਬੰਦ ਮੁਖ ਕਾ ਕਸੁਗਨੀ ਜਬ ਇੱਕ ਹਰ ਗੁਣ ਪਾਰ ਤਬ ਨਿਰਕ ਸੁਰੂਪ ਕਾ ਕੋਨ ਕਾਰ ਜਬ ਨਿਰਗੁਣ ਕਾ ਸਹਿ ਸਬਾਏ ਤਬ ਸੁਨ ਸਰਤ ਕਾ ਕੁਤ ਖਾਏ ਜਬ ਆਪੇ ਆਪ ਆਪਣੀ ਜੋ ਤਰੈ ਤਬ ਕਵਨ ਅੰਦਰ ਕਵਨ ਕਟ ਤਰੈ ਆਪਣ ਕੀ ਤਬ ਕਰਨੇ ਹਾਰ ਨਾ ਥਾਤਰ ਗੁਣ ਪਾਰ ਅਵਨਾਸ਼ਿਸ ਕਾ ਪੁਨਾ ਸੁਣਤਾ ਜਮਣ ਕਉ ਕਹਾ ਬਿਨਾਸ ਜਬ ਪੂਰਨ ਕਰਤਾ ਵਰਤ ਸੋਏ ਤਬ ਜਮ ਕੀ ਤਰਾਸ ਕਉ ਸੋਏ ਜਬ ਅਭਿਗਤ ਗੁਚ ਕਵੇ ਕਾ ਤਬ ਚਿਤਰ ਗੁਪਤ ਕਿਛ ਕੁਛ ਕਲੇਖਾ ਤਬ ਨਾਥ ਨਿਰੰਜਨ ਗੁਚ ਗਾ ਦੇ ਤਬ ਕੌਣ ਛੁਟੇ ਗੁਣ ਵੰਦਨ ਬਾਦੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਪੁਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਤੈ ਸਰੂਪ ਕੀ ਜਗਦੀਸ ਤੈ ਸ਼ਾਸ਼ਤ ਵਰਤੋ ਗੀਸਾ ਜੈ ਜੋਤ ਸਰੂਪੀ ਜੋ ਸੰਭਾਵੈ ਤੈ ਕਿਸੇ ਤੂੰ ਕਵਨ ਪ੍ਰਗਟਾਵੇ ਕਰਨ ਕਾਮ ਕਰਨੇ ਹਾ ਨਾਨਕ ਕਰਤੇ ਕਾ ਨਾ ਕੁਮਾਰ ਜਬ ਆਪਣੀ ਸੁਭਾਅ ਪ੍ਰਸੰਗ ਮਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਖ ਭਾਈ ਤੈ ਸਰਬ ਕਲਾਪ ਤੇ ਪ੍ਰਵੀਨ ਤੇ ਵਿੱਚ ਦਿਵ ਕਹਾ ਕੂਚੀ ਨੈ ਜਬ ਆਪਣੇ ਆਪ ਆਪ ਉਤਾਰੇ ਸੋ ਤਉ ਸਗਨ ਅਪਸਗਨ ਕਹਾ ਵਿਚਾਰੇ ਜੇ ਆਪਣ ਊਚ ਆਪਣਾ ਪਲੇਰਾ ਤੈ ਕੌਣ ਸਾਗਰ ਕਉ ਕਹੀਏ ਜੀ ਤੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਜਗ ਜਾਨੋ ਆਪ ਜੇ ਅਸ਼ਰ ਅਸ਼ਿਰ ਅਪੀ ਸਮਾਇਆ ਊਹਾਂ ਕਿਸੇ ਵਿਆਪ ਸਮਾਇਆ ਆਪਸ ਕੋ ਆਪਿਆ ਦੇਸ਼ ਤੈ ਕੁਣਕਾ ਨਾਹੀ ਪ੍ਰਵੇਸ਼ ਜੇ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਕਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਦਿਆਰਾ ਤੈ ਕੌਣ ਕਥੇ ਕੰਮ ਸੁਨਿਆਰਾ ਬਹੁ ਬੇਅੰਤ ਏਕੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚਿਓ ਪਰਪੰਚ ਕਾਰ ਤੇ ਕੁਨ ਮਕੀਨ ਵਿਸਤਾਰ ਪਾਪੂ ਤੇ ਕਈ ਸਹਾਵਤ ਕਉ ਨਰਕ ਕੁਸੁਰਤ ਬਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋ ਪਰਮ ਵਿਪਾਰ ਦੂਤ ਸੂਤ ਮਾਨ ਮਾਨ ਪ੍ਰਕਾਰ ਕੀ ਬਖਾਰ ਆਪਣ ਕੇ ਲੱਪ ਕਰ ਦੇਖੇ ਕੀ ਸੰਕੋਚੇ ਤੋ ਨਾਨਕੇ ਕਿਆ ਜੇ ਵਿਗਤ ਭਗਤੇ ਆਪ ਦੇ ਪਸਲੇ ਪ੍ਰਸਾਦ ਪ੍ਰਤਾਪ ਦੂਹ ਪਾਕ ਆਪੇ ਧਨੀ ਉਨਕੀ ਸੋਭਾ ਨੂੰ ਬਣੀ ਆਪੇ ਕਉ ਤੱਕ ਕਰੇ ਅਣਦ ਚੋਜ ਆਪੇ ਰਸ ਕੋ ਗੁਣ ਰਜੋਗਾ ਜਿਸ ਪਾਸ ਜਿਸ ਆਪਣ ਨਾ ਲਾਵੈ ਜਿਸ ਪਾਸ ਤਿਸ ਕੀਰਤ ਲਾਵੇ ਬੇਸਮਰਥਾ ਗੁਪਤੋਲੇ ਤੋ ਜੋ ਬੁਲਾਵੋ ਤੋ ਨਾਨਕ ਦਾਸ ਕੋਲੇ ਸਲੋਕ ਹੈ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸਤਾਰ ਅਸ਼ਪਦੀ ਆਪ ਕਥਿਆ ਸੁਣੇ ਹਾਰ ਆਪੇ ਕਾ ਵਿਸਤਾਰ ਜਾ ਦਿਸ ਪਾਦ ਸੁਚ ਪਾ ਆਪਣੇ ਪਾਣੇ ਲੈ ਸਮਾਏ ਤੁਮ ਤੇ ਪਿੰਨਾ ਕਿਛ ਹੋਏ ਆਪਣ ਦੂਜਾ ਜਗ ਪਰੋਏ ਜਾ ਕੋ ਪ੍ਰਭੀ ਆਪ ਜਾਏ ਸਤਨਾਮ ਸੁਵਿਧਾ ਪਾਏ ਸੁਗਮ ਦਰਸ ਤਤਕਾ ਬੇਤਾ ਨਾਨਕ ਸਰਬ ਸੁਚਤਾ ਜੇਤਾ ਜੀ ਜੰਤ ਸਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖ ਕੋਈ ਨਾ ਮਾਰੇ ਸੋ ਮੂਆ ਜਿਸ ਮਨੁ ਮਸਾਰੇ ਅਵਰ ਕਾ ਕੋ ਜਾਏ ਸਭ ਸੇ ਤਰੰਗ ਰਾਏ ਜੀ ਜੀ ਜੰਗ ਸਭ ਹਾਥ ਅੰਤਰਬਾਨ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰ ਪੂਰੇ ਦਿਆ ਸਮੁਖ ਹੁਣ ਕਰਤਾ ਆਪਣੇ ਕਰਤਵ ਜਾਨੇ ਆਪ ਅੰਤਰਜਾਮੀ ਰੂਪ ਵਿਆਪਤ ਪਲ ਜੀਵ ਭਾਤ ਜੋ ਜੋ ਰਚੇ ਸੁਤ ਸਿਧਿਆਤ ਜਿਸ ਪਾਸ ਸਲੇ ਮਿਲਾਏ ਭਗਤ ਤੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਰ ਜਾਣਿਆ ਜਨ ਲਾਗਾ ਹਰ ਇੱਕ ਨਾ ਤਿਸ ਕੀ ਆਸਨ ਮਿੱਥੀ ਜਾਏ ਸੇਵ ਕੋ ਸੀ ਬਵਨ ਆਏ ਕੁਬੁਜ ਪਰਮ ਪਦ ਪਾਏ ਇਸ ਪ੍ਰਣੀ ਵਿਚਾਰ ਜਾਂ ਕੇ ਮਨ ਬਸੇ ਨਿਰੰਕਾਰ ਬੰਧਨ ਤੋਰ ਪੈ ਦਰਵੈ ਨਿਰ ਪੂਜਿਆ ਗੁਰ ਕੈ ਪੈਰ ਇਹ ਲੋਕ ਸੁਖੀ ਪਰ ਲੋਕ ਇਹ ਲੈ ਨਾਨਕ ਆਤਮ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਕਰੋ ਵਿਚਾਰ ਗੁਰ ਦੇ ਕਾ ਕਰੋ ਉਦਾਰ ਆਪ ਮਰਤ ਬਚਨ ਹਰ ਕੇ ਗੁਣ ਗਾਓ ਕਾਤਰਨ ਕਾਈ ਸੁਆਓ ਆਠ ਤਪ ਆਠ ਪਹਿਰ ਤਪ ਦੇਖੋ ਨੇਰਾ ਮਿਟੇ ਗਿਆਨ ਮਿਣਸੇ ਅਦੇਰਾ ਸੋਨ ਉਪਦੇਸ਼ ਹਿਰਦੇ ਵਸਾਵ ਮਨੁਸ਼ੇ ਨਾਨਕ ਪਲ ਪਾਵ ਹਲਚ ਪਲ ਤੁਲੇ ਸਵਾਰ ਰਾਮ ਨਾਮ ਤਰਕਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਸੱਚ ਰੱਖਿਆ ਮਨ ਤਨ ਨਾਮ ਜਬ ਨਾ ਮਨ ਤਨ ਨਾਮ ਜਬ ਬੋਲੀ ਲਾਏ ਦੂਪ ਦਰਦ ਮਨ ਤੇ ਬਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਵੇ ਕੇ ਕੁਮਾਰੀ ਕਾਟੇ ਤਰਖ ਮਨ ਮਾਏ ਨਾਨਕ ਭਾਵ ਮਾਵੇ ਜਾਏ ਦਿਸ਼ਟੇ ਦੂਰ ਕਹਾ ਕੋ ਜਾਏ ਉਮਰ ਰਤਨ ਹਾਰ ਦਿਆਏ ਨਿਰਪਾ ਜਪੈ ਸਗੋ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਸੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ ਨਾ ਜੋਤ ਮਨ ਸੁਖ ਚਿੰਤਾ ਜਾਏ ਮਿਟੇ ਹੰਕਾਰ ਜਿਸ ਚਨ ਕੋ ਕੋਈ ਨਾ ਪਹੁੰਚਣ ਹਾਰ ਸੁਰੂਪ ਸਾਡਾ ਗੁਰੂ ਸੂਰਾ ਨਾ ਤਾਂ ਕਿ ਕਾਰਜ ਪੂਰਾ ਮਾਤ ਪੂਰੀ ਅਮਰ ਜਾ ਕੇ ਦਿਸ ਦਰਸ਼ਨ ਤੇ ਕੁਦਰਤ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੰਦਾਰ ਰੂਪ ਹੈ
तान सेवा से प्रवान तजामि प्रदान जिसमें मसे सो होत नेहा ताके निकना अवतार अमर पय मरा पद पाया शासन नान करता स्वरूप का ज्ञान अंजन गुरु दिया ज्ञान अधेर विनाश हर कृपा ते संत पेटिया नानक मन प्रगास स्पदी संत संगंत प्रभु दीठा ना प्रभु का लागा मीठा सगत मुखरी कसकट माहे नितरंग नाना दिष्टा है नौ निजमर प्रभु का नाम देही मैं इसका विश्राम सुन समाद अनंत नाद कहना जाइए कद समाद एक है जिस आप दिखाए नानक जन सो जी पाए सुवंत सो बार अनंत गड़गड़ व्याग्र भगवंत करण माहे कास्याल सर्वलोक पूर्ण पटपाल बांतन पर्वत है पार ब्रह्म जैसी आज्ञा तैसा कम कर्म पौन पणि बसंतर माहे चार कुंड दत से समाए तिस्ते पन नहीं कोठाओ गुरु प्रसाद नानक सुख पाओ बिरसा सुमत में देख सचे सुवन कत्तर में एक बाणी प्रकृति सबको बोले आप अडोल अंकू डोल है सर्व करा सर्व कला करके ले खेल मोला पाइया गुणिया मोल सर्व जोत में जाती जो तो हर स्वामी उत्पूत है गुरु प्रसाद प्रभु का नास नानक में प्रसाद संतना पिक सब ब्रह्म संतना के सब धर्म संतना सुरो सो बचन सर्वव्यापी राम संग रचन है जिन जाता तस्की है रहत सत वचन साधु सुख कहत जो जो हो सो इस्तमान है कन करावन हर प्रभु जानद है अंतर बसे बार की उही ना कसम दिता मोही आप सत के सब सत किस पाप के सगली पात है किस पाविता करे विस्तार किस पाविता अहंकार अंकाल की न जाए जिस पर सले मलाए कावन मित्र कवन कहिए दूर आपे आप भरपूर अंतर का सुझाव जनाए नाक जना बुझाए सर पिता वर्तारा सरमिना पिख नहारा सर समग्री जाका तना अपन जा साफ भी सुनावन जान खेल बनाया अधिकारी की नीम आया साफ कीमत अल्पतू रह जो कृष्ण सो आपे कहे आगे आवे आगे जाए ना जन कले समाए उसते उसे नाई बराबरे कहो कने कशकरा भला अपनी की आपे जाने अपनी जी की आप साज धर सब साज उस पोता प्रसंग राज ताक तत कहीं ना जाए दूसरों दसो जी पाए किसका किया सब प्रवान गुरु प्रसाद नानक निदान जो जान सदा सुख होए आ मलाए ले प्रभु सोए ओ तनवंत कलवंत पदवंत जीवन मुक्त दूसरे दे भगवंत धन धन तन जने आया जिस प्रसाद सब जग तरा जनम का सुहाओ जन के संत का विनाओ आप मुक्त मुक्त करे संसार नानक जन को सदा नमस्कार।

ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗ ਜਨੋ ਭਲੀ ਪ੍ਰਕਾਰ ਵਿਦਤਾਪ ਨੂੰ ਪਤਾ ਹੈ ਕਿ ਸਾਡੇ ਅਤੀ ਸਤਿਕਾਰ ਜੋ ਸਮੁੱਚੇ ਪਰਿਵਾਰ ਨੇ ਰਲ ਮਿਲ ਕੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਪਹਿਲੀ ਵਰਸੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਯਾਦ ਅੰਦਰ ਪਰਿਵਾਰ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਪਰਸੇ ਰੱਬੀ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ਬਦ ਸਰਵਣ ਕਰ ਰਹੇ ਸੀ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾਂ ਮੈਂ ਅਵਰ ਨਾ ਕੋਈ ਵੱਡਾ ਪਾਗ ਗੁਰਮੁਖ ਹਰ ਲੈਣਾ। ਦੂਸਰਾ ਸ਼ਬਦ ਸਰਵਣ ਕੀਤਾ, ਭਈ ਪ੍ਰਾਪਤ ਮਾਨਕ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤਕਰੀਬਨ ਗੁਰੂ ਕਾ ਸਿੱਖ ਪਿਆਰ ਨਾਲ ਔਰ ਜਿਹੜੇ ਭਾਵਨਾ ਨਾਲ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਪੜ੍ਹਦੇ ਨੇ ਅਤੇ ਉਹਦੇ ਅੰਦਰ ਪਾਤਸ਼ਾਹ ਜੀ ਧੰਨ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਯਾਦ ਕਰਾਉਂਦੇ ਨੇ ਕਿ ਜਿੱਥੇ ਤੂੰ ਕਿਰਤ ਕਰਦਾ, ਕੰਮ ਧੰਦੇ ਕਰਦਾ, ਸੰਸਾਰ ਵਿੱਚ ਵਿਚਰਦਾ, ਭਲਿਆ ਵੇਖ ਭਈ ਪ੍ਰਾਪਤ ਮਾਨਕ ਦਿਹਰੀ ਆ, ਕਿਸੇ ਪ੍ਰਯੋਜਨ ਮਨੋਰਥ ਲਈ ਕਿਸੇ ਕਾਰਜ ਲਈ ਮਨੁੱਖਾ ਦੇਹ ਵੀ ਤੈਨੂੰ ਪ੍ਰਾਪਤ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਸ਼ਬਦ ਸਰਵਣ ਕਰ ਰਹੇ ਸੀ, ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ, ਉਹਦੇ ਅੰਦਰ ਦੂਸਰੀ ਅਸ਼ਟਪਦੀ ਪਾਤਸ਼ਾਹ ਜੀ ਨੇ ਯਾਦ ਕਰਾਇਆ, ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਅਸਥਰ ਮਨ ਅਚਰਜ ਲਖਿਓ ਨਾ ਜਾਈ। ਗੁਰਬਾਣੀ ਅੰਦਰ ਬੇਅੰਤ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਆ। ਜਦੋਂ ਵਾਰ ਵਾਰ ਬਾਣੀ ਪੜ੍ਹੀਏ ਤਾਂ ਪਾਤਸ਼ਾਹ ਜੀ ਬਹੁਤਾਤ ਵਿੱਚ ਮੌਤ ਨੂੰ ਅੱਗੇ ਰੱਖਦੇ ਆ, ਮੌਤ ਨੂੰ, ਕਿਉਂਕਿ ਮਨੁੱਖ ਮੌਤ ਨੂੰ ਵਿਸਾਰ ਰਿਹਾ, ਭੁਲਾ ਰਿਹਾ ਅਤੇ ਪਾਤਸ਼ਾਹ ਜੀ ਯਾਦ ਕਰਾ ਰਹੇ ਨੇ। ਪਾਤਸ਼ਾਹ ਜੀ ਵਾਰ ਵਾਰ ਇਹ ਕਹਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ, ਭਾਈ ਇਹ ਤਾਂ ਤੈਨੂੰ ਯਾਦ ਹੈ ਪਰ ਵਿਸਰ ਗਿਆ ਹੈ ਮਰਨਾ, ਤੈਨੂੰ ਵਿਸਰ ਗਿਆ, ਭੁੱਲਿਆ ਹੋਇਆ, ਚੇਤੇ ਨਹੀਂ। ਅਤੇ ਪਾਤਸ਼ਾਹ ਜੀ ਵਾਰ ਵਾਰ ਯਾਦ ਕਰ, ਜਿਸ ਮਨੁੱਖ ਨੂੰ ਮੌਤ ਯਾਦ ਹੋਵੇ ਉਹ ਆਪਣੇ ਅੰਤ ਨੂੰ ਯਾਦ ਕਰਕੇ ਬੇਅੰਤ ਨਾਲ ਜ਼ਰੂਰ ਜੁੜਦਾ। ਅਤੇ ਪਾਤਸ਼ਾਹ ਜੀ ਨੇ ਇਹ ਕਿਹਾ, ਭਾਈ ਸਾਇੰਸ ਨੇ ਭਾਵੇਂ ਬਹੁਤ ਤਰੱਕੀ ਕਰ ਲਈ, ਸੰਸਾਰ ਅਸੀਂ ਦੇਖਦੇ ਹਾਂ, ਜਿਹੜਾ ਪੈਂਡਾ ਪੈਦਲ ਤੈਅ ਕਰਦਾ ਸੀ ਉਹ ਗੱਡੀਆਂ ਮੋਟਰਸਾਈਕਲਾਂ ਮੋਟਰਾਂ ਅਤੇ ਹਵਾਈ ਜਹਾਜ਼ਾਂ 'ਤੇ ਤੈਅ ਕਰਨ ਲੱਗ ਗਿਆ, ਪਰ ਇਸ ਗੱਲ ਦਾ ਇਲਮ ਨਹੀਂ, ਯਾਦ ਨਹੀਂ, ਚੇਤੇ ਨਹੀਂ ਕਿ ਮੌਤ ਨੇ ਕਦੋਂ ਆ ਜਾਣਾ। ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਇਸ ਦੀ ਵਿਆਖਿਆ ਕੀਤੀ ਹੈ, ਕਹਿਣ ਲੱਗੇ ਜੀਵ ਜਦੋਂ ਜਨਮ ਲੈਂਦਾ, ਜਨਮ ਇਹ ਨਹੀਂ ਕਿ ਬਾਅਦ ਵਿੱਚ ਉਹਦੀ ਮੌਤ ਹੋ ਜਾਂਦੀ, ਦਿਨ ਇੱਥੇ ਗਿਣੇ ਜਾਂਦੇ ਨੇ। ਪਰਮਾਤਮਾ ਵੱਲੋਂ, ਪਰਮੇਸ਼ਰ ਵੱਲੋਂ ਵਿਧੀ ਵਿਧਾਨ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਸੰਸਾਰ ਮੰਡਲ ਵਿੱਚ ਬਾਅਦ ਵਿੱਚ ਆਉਂਦਾ, ਮਰਨਾ ਉਹਦਾ ਪਹਿਲਾਂ ਤੈਅ ਹੁੰਦਾ। ਜੋ ਉਪਜੋ ਸੋ ਬਿਨਸ ਹੈ, ਇਹ ਨਹੀਂ ਕਿ ਮਨੁੱਖ ਹੈ, ਜੋ ਵੀ ਸੰਸਾਰ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਵੀ ਦ੍ਰਿਸ਼ਟੀ ਨਾਲ ਦਿਸ ਰਿਹਾ, ਉੱਚੀਆਂ ਬਿਲਡਿੰਗਾਂ, ਮਹਿਲ ਮਾੜੀਆਂ, ਜੀ ਜੰਤੂ, ਘਰ, ਧਨ ਦੌਲਤ, ਜੋ ਕੁਝ ਵੀ ਦਿਸਦਾ, ਇਹ ਇੱਕ ਨਾ ਇੱਕ ਦਿਨ ਫਨਾ ਹੋਣ ਵਾਲਾ, ਖਤਮ ਹੋਣ ਵਾਲਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਬਾਣੀ ਅੰਦਰ ਸਮਝਾਉਂਦੇ ਨੇ, ਮਨੁੱਖ ਨੂੰ ਸਭ ਤੋਂ ਪਹਿਲਾਂ ਮਾਂ ਮਿਲਦੀ ਹੈ, ਜਨਮ ਹੁੰਦਾ, ਪਿਤਾ ਮਿਲਦਾ, ਉਹਨੂੰ ਭੈਣ ਭਾਈ ਮਿਲਦੇ ਨੇ, ਵੱਡਾ ਹੁੰਦਾ ਮਿੱਤਰ ਦੋਸਤ ਮਿਲਦੇ ਨੇ, ਉਸ ਤੋਂ ਬਾਅਦ ਉਹਨੂੰ ਪਤੀ ਪਤਨੀ ਮਿਲਦਾ ਅਤੇ ਫਿਰ ਬਾਅਦ ਵਿੱਚ ਫਿਰ ਬੱਚੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਹ ਸਾਰਿਆਂ ਨਾਲ ਝਾਤੀ ਮਾਰ ਕੇ ਦੇਖ ਲਈ, ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਾਈ, ਜਿਹੜੇ ਬਾਹਾਂ ਖੜੀਆਂ ਕਰਕੇ ਕਹਿੰਦੇ ਸੀ ਮੈਂ ਤੇਰੇ ਨਾਲ ਖੜਾਂ, ਪਰ ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਤੇਰੇ ਨਾਲ ਉਹਨਾਂ ਨੇ ਨਹੀਂ ਖੜਨਾ। ਇਸੇ ਲਈ ਕਿਹਾ, ਕਹਿਣ ਲੱਗੇ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਹੈ, ਨਾਮ ਜਿੰਦ ਨੇ ਸਰੀਰ ਨੇ ਇੱਥੇ ਸੜ ਕੇ ਸਵਾਹ ਹੋ ਜਾਣਾ, ਜੋ ਤਨ ਉਪਜਿਆ ਸੰਗ ਹੀ ਸੋ ਕੀ ਸੰਗ ਨਾ ਹੋਇਆ, ਉਹ ਨਾਲ ਨਹੀਂ ਜਾਣਾ, ਸਰੀਰ ਮਿਲਿਆ ਇੱਥੇ ਇੱਥੋਂ ਨਾਲ ਨਹੀਂ ਜਾਣਾ, ਪਰ ਇੱਕ ਗੱਲ ਜ਼ਰੂਰ ਹੈ, ਤੇਰੀ ਕੀਤੀ ਚੰਗਿਆਈ, ਕੀਤੇ ਸ਼ੁਭ ਕਰਮ, ਜਪਿਆ ਪਰਮੇਸ਼ਰ ਦਾ ਨਾਮ, ਕੀਤੀ ਸਤ ਸੰਗਤ, ਇਹ ਤੇਰੇ ਜਿੰਦ ਦੇ ਨਾਲ ਸਹਾਈ ਰਹੇਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ, ਪਾਣੀ ਨਹੀਂ ਡੁੱਬਦਾ, ਤਸਕਰ ਨਹੀਂ ਲੇਵੈ, ਤਸਕਰ ਚੋਰ ਨੂੰ ਕਹਿੰਦੇ, ਚੋਰ ਚਲਾਉਂਦਾ ਨਹੀਂ, ਦੁਨੀਆਂ 'ਤੇ
ਧਨ ਕਿਸੇ ਕੋਲ ਜ਼ਿਆਦਾ ਹੋਏ ਚੋਰੀ ਹੁੰਦੀ ਦੇਖੀ ਆ ਵੀ ਚੋਰੀ ਹੋ ਗਈ, ਕਈ ਵਾਰ ਉਹਦਾ ਸੁਰਾਖ ਵੀ ਨਹੀਂ ਮਿਲਦਾ। ਪਰ ਪਰਮੇਸ਼ੁਰ ਪਰਮਾਤਮਾ ਦਾ ਨਾਮ ਇੱਦਾਂ ਦਾ ਹੈ ਜਿਸ ਨੇ ਜਪਿਆ ਉਸ ਨੂੰ ਮਿਲ ਜਾਣਾ, ਜਿੰਦ ਦੇ ਨਾਲ ਰਹਿਣਾ ਜਿੰਦ ਦੇ ਨਾਲ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਵਾਰ ਵਾਰ ਸਮਝਾਉਂਦੇ ਨੇ, ਇਹ ਭਲਿਆ ਸਮਝ ਜਾ ਸਮਝ ਜਾ ਸਮਝ ਜਾ। ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰ ਵਾਰ, ਬੜੀ ਦੁਰਲੱਭ ਦੇਈ ਹੈ। ਜਿਹੜੀ ਦੁਰਲੱਭ ਵਸਤੂ ਹੁੰਦੀ ਹੈ ਨਾ, ਕਿਸੇ ਵੀ ਯਤਨ ਦੁਆਰਾ ਇਹ ਧਨ ਦੌਲਤ ਕਰਕੇ ਨਹੀਂ ਮਿਲਦੀ, ਇਹ ਪਰਮੇਸ਼ੁਰ ਪਰਮਾਤਮਾ ਵੱਲੋਂ ਮਿਲਦੀ ਹੈ ਔਰ ਇਹ ਦੁਰਲੱਭ ਦੇਈ ਹੈ। ਕਈ ਵਾਰ ਕੋਈ ਅੰਗ ਵੀ ਨਕਾਰਾ ਹੋ ਜਾਏ, ਮਨੁੱਖ ਪੈਸਾ ਚੱਕੀ ਫਿਰਦਾ, ਮੈਨੂੰ ਉੱਦਾਂ ਦਾ ਮਿਲ ਜਾਏ, ਨਹੀਂ ਮਿਲਦਾ ਜੋ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਨੇ ਦੇ ਦਿੱਤਾ। ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰ ਵਾਰ, ਉਦਾਹਰਨ ਦਿੱਤੀ ਜਿਉਂ ਬਨ ਫਲ ਪਾਕੇ ਭੋਏ ਗਰ। ਬਨ ਜੰਗਲ ਨੂੰ ਕਹਿੰਦੇ ਨੇ, ਭੋਏ ਧਰਤੀ ਨੂੰ ਕਹਿੰਦੇ ਨੇ। ਜੰਗਲ ਦੇ ਵਿੱਚ ਦਰੱਖਤ ਦੇਖਦੇ ਹਾਂ ਫਲਦਾਰ, ਉਹਦੇ ਨਾਲੋਂ ਫਲ ਜਿਹੜਾ ਪੱਕ ਕੇ ਫਿਰ ਧਰਤੀ 'ਤੇ ਡਿੱਗ ਪੈਂਦਾ। ਕੋਈ ਮਨੁੱਖ ਜਿੱਦ ਕਰੇ ਯਤਨ ਕਰੇ, ਪੱਕਿਆ ਫਲ ਉਸੇ ਨਾਲ ਟਾਹਣੀ ਨਾਲ ਮੈਂ ਜੋੜਦਾ ਜੁੜਦਾ ਨਹੀਂ। ਕਬੀਰ ਮਾਨਸ ਜਨਮ ਦੁਲੰਭ ਹੋਏ ਨਾ ਵਾਰ ਵਾਰ, ਜਿਉਂ ਬਨ ਫਲ ਪਾਕੇ ਭੋਏ ਗਰ, ਬੋਰ ਨਾ ਲਾਗੈ ਡਰ। ਉਸੇ ਤਰ੍ਹਾਂ ਹੀ ਜ਼ਿੰਦਗੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਵਾਰ ਵਾਰ ਗੁਰਬਾਣੀ ਅੰਦਰ ਬੇਅੰਤ ਸ਼ਬਦ ਨੇ, ਬੇਅੰਤ ਸ਼ਬਦ ਨੇ। ਸੋਹਲੇ ਸਾਹਿਬ ਬਾਣੀ ਦਾ ਪਾਠ ਪੜ੍ਹਦੇ ਹਾਂ, ਰਾਤ ਨੂੰ ਪਾਤਸ਼ਾਹ ਜੀ ਨੇ ਸੌਣ ਲੱਗੇ ਫਿਰ ਯਾਦ ਕਰਾਇਆ, ਕਰੋ ਬੇਨੰਤੀ ਸੁਣੋ ਮੇਰੀ ਮਿੱਤਰ, ਮੈਂ ਬੇਨਤੀ ਕਰਦਾ ਸੁਣ ਲੈ। ਕਰੋ ਬੇਨੰਤੀ ਸੁਣੋ ਮੇਰੀ ਮਿੱਤਰ, ਸੰਤ ਟਹਿਲਕੀ ਵੇਲਾ, ਇਹ ਸਮਾਂ ਹੈ ਇਹਾਂ ਖੜ ਚਲੋ ਹਰ ਲਾਹ, ਅੱਗੇ ਬਸਣ ਸੁਹਿਲਾ, ਅੱਗੇ ਤੇਰਾ ਬਸਣਾ ਸੁਹਿਲਾ ਹੋ ਜਾਏਗਾ, ਸੌਖਾ ਹੋ ਜਾਏਗਾ ਜੇ ਤੂੰ ਇਸ ਗੱਲ ਨੂੰ ਪਕੜ ਕਰ ਲੈ। ਅੱਗੇ ਬਸਣ ਸੁਹਿਲਾ, ਔਧ ਘਟੈ ਦਿਨ ਸਰੈ ਨਾਰੇ, ਔਧ ਉਮਰ ਨੂੰ ਕਹਿੰਦੇ ਨੇ, ਭਲਿਆ ਉਮਰ ਘੱਟ ਰਹੀ ਹੈ, ਤੂੰ ਤੇ ਗਿਣਤੀ ਕਰਦਾ ਮੇਰੀ ਵੱਧ ਰਹੀ ਹੈ। ਪਰ ਪਾਤਸ਼ਾਹ ਜੀ ਕਹਿੰਦੇ ਉਮਰ ਘੱਟ ਰਹੀ ਹੈ, ਸਾਰਿਆਂ ਦੀ ਉਮਰ ਘੱਟਦੀ ਹੈ। ਔਧ ਘਟੈ ਦਿਨ ਸਰੈ ਨਾਰੇ ਮਨ, ਗੁਰਮਿਲ ਕਾਸ ਬਾਰੇ ਘਬਰਾਉਣ ਦੀ ਕੋਈ ਲੋੜ ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ, ਬਸ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਲੈ। ਮਨ ਗੁਰਮਿਲ ਕਾਜ ਸਵਾਰੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਗ ਸਾਰੰਗ ਦੀ ਵਾਰ ਅੰਦਰ ਰਹਿਮਤ ਕਰਦੇ ਨੇ, ਕਹਿਣ ਲੱਗੇ, ਸੂਰਜ ਚੜ੍ਹੈ ਵਿਯੋਗ ਸਭ ਸੈ ਘਟੈ ਆਰਜਾ। ਸੂਰਜ ਚੜ੍ਹਦਾ, ਨਿੱਤ ਚੜ੍ਹਦਾ, ਪਰ ਕਾਹਦਾ ਚੜ੍ਹਦਾ? ਇਹ ਵਿਯੋਗ ਵਿਛੋੜੇ ਦਾ ਚੜ੍ਹਦਾ, ਨਿੱਤ ਚੜ੍ਹਦਾ। ਜਿਵੇਂ ਜਿਵੇਂ ਨਿੱਤ ਚੜ੍ਹਦਾ ਸਾਡੇ ਦਿਨ ਘਟਦੇ ਨੇ। ਸੂਰਜ ਚੜ੍ਹੈ ਵਿਯੋਗ ਸਭ ਸੈ ਘਟੈ ਆਰਜਾ, ਆਰਜਾ ਉਮਰ ਨੂੰ ਕਹਿੰਦੇ ਨੇ। ਸਾਰਿਆਂ ਦੀ ਉਮਰ ਘਟਦੀ, ਇੱਕ ਦੋ ਚਾਹੁੰਦੀ ਨਹੀਂ, ਸਾਰਿਆਂ ਦੀ, ਸਾਰਿਆਂ ਦੀ ਉਮਰ ਘਟਦੀ ਹੈ। ਤਨ ਮਨ ਰੱਤਾ ਭੋ, ਕੋਈ ਹਾਰੈ ਕੋ ਜਣੈ, ਤਨ ਅਤੇ ਮਨ, ਸਰੀਰ, ਮਨ, ਸਰੀਰ ਦਾ ਮਨ ਜਿਹੜਾ ਹੈ, ਕਹਿਣ ਲੱਗੇ ਭੋਗ ਪਦਾਰਥਾਂ ਦੇ ਭੋਗ ਦਾ ਕੋਈ ਹਾਰੈ ਕੋ ਜਣੈ। ਕੋਈ ਤਾਂ ਇਸ ਗੱਲ ਨੂੰ ਸਮਝ ਲੈਂਦੇ ਨੇ, ਆਹਰ ਸਭ ਕਰਦਾ ਫਿਰ ਆਹਰ ਇੱਕ ਨਾ ਹੋਏ, ਜਿੱਤ ਆਹਰ ਜਗ ਉੱਧਰ ਬਿਰਲਾ ਬੂਝੈ ਕੋਈ। ਕੋਈ ਤਾਂ ਇਸ ਗੱਲ ਨੂੰ ਸਮਝ ਲੈਂਦੇ ਨੇ ਵੀ ਕੀ ਮਨੁੱਖਾ ਕਾਰਜ, ਮਨੁੱਖਾ ਦੇਹ ਮਿਲੀ ਹੈ ਕਾਰਜ ਲਈ, ਕਿਸ ਲਈ? ਕੰਮ ਧੰਦੇ ਵੀ ਕਰਨੇ ਨੇ, ਪਰਿਵਾਰ ਦੀ ਪਰਵਰਿਸ਼ ਵੀ ਕਰਨੀ ਹੈ, ਪਰ ਜਿੱਥੇ ਪਰਿਵਾਰ ਦੀ ਪਰਵਰਿਸ਼ ਕਰਦੇ ਹਾਂ ਉੱਥੇ ਕੋਈ ਜ਼ਿੰਦਗੀ ਦਾ ਵੀ ਮਨੋਰਥ ਹੈ ਜਿਸ ਕਾਰਜ ਲਈ ਅਸੀਂ ਆਏ ਹਾਂ? ਕੋਈ ਹਾਰ ਹੈ ਕੋ ਜਣਾ? ਕਈ ਤਾਂ ਫਿਰ ਇਸ ਗੱਲ ਨੂੰ ਸਮਝ ਲੈਂਦੇ, ਜਿਹੜੇ ਸਮਝ ਜਾਂਦੇ ਨੇ ਉਹ ਫਿਰ ਆਪਣੀ ਜ਼ਿੰਦਗੀ ਦੀ ਬਾਜੀ ਜਿਹੜੀ ਹੈ ਜਿੱਤ ਲੈਂਦੇ ਨੇ, ਅਤੇ ਕੋਈ ਹਾਰ ਹੈ ਫਿਰ ਕਈ ਜਿਹੜੇ ਆਪਣੀ ਜ਼ਿੰਦਗੀ ਦੀ ਆਪਣੇ ਹੱਥੋਂ ਬਾਜੀ ਹਾਰ ਜਾਂਦੇ ਨੇ। ਸਭ ਕੋ ਭਰਿਆ ਫੂਕ ਅੱਖ ਕਹਿਣ ਨਾ ਥੰਮੀ ਹੈ, ਸਾਰਿਆਂ ਦੇ ਵਿੱਚ ਹਵਾ ਅਤੇ ਫੂਕ ਅਹੰਕਾਰ ਦੀ ਭਰੀ ਹੋਈ ਹੈ, ਕੋਈ ਵੀ ਕਹਿਣ ਲੱਗੇ ਥੰਮਦਾ ਨਹੀਂ ਟਿਕਦਾ ਨਹੀਂ। ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਆਪ ਵੇਖਦਾ, ਜਦੋਂ ਫਿਰ ਫੂਕ ਸਵਾਸਾਂ ਦੀ ਨਿਕਲ ਜਾਂਦੀ ਹੈ ਫਿਰ ਸਰੀਰ ਢਹਿ ਢੇਰੀ ਹੋ ਜਾਂਦੇ। ਸਤਿਗੁਰੂ ਪਾਤਸ਼ਾਹ ਜੀ ਵਾਰ ਵਾਰ ਸਮਝਾਉਂਦੇ ਨੇ ਬਾਣੀ ਅੰਦਰ, ਸਮਝ ਕੇ ਬਾਣੀ ਨੂੰ ਆਪਣਾ ਜੀਵਨ ਜਿਹੜਾ ਸਫਲ ਬਣਾਈਏ। ਸੋ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਅੰਦਰ ਸਾਰਾ ਸਮਾਗਮ ਰੱਖਿਆ ਗਿਆ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੇ ਸਿਰ 'ਤੇ ਮੇਰਾ ਭਰੇ ਹੱਥ ਰੱਖਣ, ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਪ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਨਾਲ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਾਰ ਨਹਾਰਾ ਦੁਖੰਤਾ ਸੁਖਰਾਸ ਤਾਪ ਜਿਨ੍ਹਾਂ ਕੋਲ ਆ ਕੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਾ ਸਿਮਰਤਮ ਗੋਤੇ ਸਿਮਰਤਾ ਗੁਰੂ ਨਾਨਕ ਦੇਵ ਜੀ ਆਖਰ ਗੁਰੂ ਗੁਰਤੇ ਅਰਦਾਸ ਰਾਮਦਾਸ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਾਇ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਭ ਵਿਦਾਇਤੀ ਬਹਾਦਰ ਸਿਮਰੇ ਕਰਨ ਆਉਂਦੇ ਧਾਏ ਸੁਲਤਾਈ ਸਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਲਤਾਈ ਸਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇ ਗੁਆਹੀ ਦੇਖ ਨਿਟ ਕੀਤਾ ਇਹਨਾਂ ਪਿਆਰਿਆਂ ਸਾਰਿਆਂ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਪੀਆਂ ਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤੇ ਇਹਨਾਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਜਿਤਿਆ ਉਨਕਾ ਸਦਕਾ ਸਰਬ ਸੁੱਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਦ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ

ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਪਿਤਾਣਿਆਂ ਦੀ ਤਾਂ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਸੇਵਕ ਸੁਰਗ ਵਾਸੀ ਸਰ ਸੁਖਵਿੰਦਰ ਸਿੰਘ ਜਕੈਤ ਬੀਬੀ ਰਜਿੰਦਰ ਕੌਰ ਜੀ ਜਕੈਤ ਸਤਿਗੁਰੂ ਸ੍ਰੀ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਸਰਦਾਰ ਸੁਖਵਿੰਦਰ ਸਿੰਘ ਦੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਹਿਲੀ ਬਰਸੀ ਮਿੱਠੀ ਯਾਦ ਮਨਾਉਂਦੇ ਸਤਿਗੁਰ ਸ੍ਰੀ ਪਾਤਸ਼ਾਹ ਦੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰੂ ਸਾਹਿਬ ਚੌਂਕੀ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਤੋਂ ਜਾਣ ਕੇ ਮਾਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮਦਾਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰ ਸੁਖਵਿੰਦਰ ਸਿੰਘ ਵਿਛੜੀ ਆਪਣਾ ਚਰਨਾਂ ਆਪਣੇ ਚਰਨਾਂ ਵਿੱਚ ਨਿਵਾਸ ਪਿੱਛੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰਮ ਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕਿ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢੱਕਣੇ ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਵਾਸਤੇ 475 ਪਾਉਣ ਬਿਲਡਿੰਗ ਪਾਉਣ ਵਾਸਤੇ 15 ਪਾਉਣ ਮਾਜ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਵੀ ਚਰਨ ਸੇਵਕ ਬੀਬੀ ਸ਼ਰਨਜੀਤ ਕੌਰ ਜੀ ਵੱਲੋਂ ਸਤਿਗੁਰ ਸ੍ਰੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 21 ਪੌਣ ਮਾਨਕ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਬੀਬੀ ਚਰਨੀ ਕੌਰ ਜੀ ਸਤਿਗੁਰ ਸ੍ਰੀ ਪਾਤਸ਼ਾਹ ਦੇ ਸਪੁੱਤਰ ਜਰਨੈਲ ਸਿੰਘ ਦੇ ਸਪੁੱਤਰ ਭੁਪਿੰਦਰ ਸਿੰਘ ਸਤਿਗੁਰ ਸ੍ਰੀ ਪਾਤਸ਼ਾਹ ਪਰਿਵਾਰ ਵੱਲੋਂ ਸੁਖਵਿੰਦਰ ਸਿੰਘ ਦੀ ਮਿੱਠੀ ਯਾਦ ਮਨਾਉਂਦੇ ਸਤਿਗੁਰ ਸ੍ਰੀ ਪਾਤਸ਼ਾਹ ਜੀ 112 ਪੌਣ ਮਾਨਕ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਾਹਿਬ ਭੁਪਿੰਦਰ ਸਿੰਘ ਕੁਨਰ ਬੀਬੀ ਹਰਵਿੰਦਰ ਕੌਰ ਜੀ ਕੁਨਰ ਸਤਿਗੁਰ ਸ੍ਰੀ ਪਾਤਸ਼ਾਹ ਦੇ ਸਪੁੱਤਰ ਬੱਚਾ ਜੋਆ ਸਿੰਘ ਦੇ ਸਤਿਗੁਰ ਸ੍ਰੀ ਪਾਤਸ਼ਾਹ ਕੁਨਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਸਤਿਗੁਰ ਸ੍ਰੀ ਪਾਤਸ਼ਾਹ ਭਚੰਗੀ ਸਿੰਘ ਨੂੰ ਦੇਰ ਉੱਤੇ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ ਨਾਮ ਬਾਣੀ ਨੇ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰੂ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮ ਨੂੰ ਭਾਵਨਾ ਸੰਪੂਰਨ ਕਰਨੀ ਹੈ ਪਰਿਵਾਰ ਵਿਖੇ ਸੁੱਖ ਸ਼ਾਂਤੀ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਕਿਰਤ ਕਮਾਈ ਚ ਵੱਧਦੇ ਬਖਸ਼ਣੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦਾ ਵਿਸ਼ਵਾਸ ਸੰਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੋ ਲਿਆ ਆਪਣੇ ਮੁਖਾਰ ਵਿੱਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਹਨਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ

0: सतगुरु जी ने कृपा की, भागियां घड़ियां बख्श की, अपनी गोदी च बिठा के सत्संगत बख्श की, पवित्र बाणी सुखमनी साहब के जाप गैन सरमकानी सुभागियां घड़ियां सतगुरु ने अपना सरण बख्श की। कोटान कोट धनवाद सतगुरु जी का। उपरंत कीर्तन रूप गुरबाणी गैन सरों पाई गई, सतगुरु ने रहमत की, आप सतगुरु अगे अपने प्यार याद कर ली आए से। सतगुरु ने जीवन का मनोरथ पवित्र हुक्मनामे के राही अपन दसिया, आदि पूर्ण मध पूर्ण अंत पूर्ण परमेश्वर है, सिमरंत संत सरबत रमण नानक अगनासन जगदीश्वर। वाहिगुरु सर्वव्यापक आदि विच बिगनिंग दे विच मध्य विच अंत दे विच, वाहिगुरु केवल तो केवल वाहिगुरु ही है। गुरु साहब कहिंदे जिहड़े गुरु दे नाल प्यार पा लैंदे आ, वाहिगुरु दे नाल प्यार पा लैंदे आ, उन्हां दा संतां वाला जीवन बन जांदा है। फिर वह की करदे आ, सिमरंत संत सरबत रमण नानक अगनाशन जगदीश्वर। उन्हां दे जीवन दे विच पाप कर्म दूर हो जाते हैं, उन्होंने सिमर सिमर के जिंदे है। इस प्यारे पौड़ी दे विच गुरु साहब कहिंदे आ, हर एक निरंजन गाई है सब अंतर सोई, कारण कान समर्थ प्रभ जो करे सो होई, फिर मैं थाप थापदा किस दिन नहीं कोई। उस वाहिगुरु तो बिना बंदा अपनी सौ सोचा लगे तुरै फिर, अज मैं आ करना भानू मैं आ करना, जे मैं आ किया यदा आ फल निकल आ फल निकलू। गुरु साहब कहिंदे दाते दे हाथ विच हो, खिन मैं थापो थापदा, एक मिनट दे विच हो थाप भी सकता है, वो थाप भी कर सकता है, उन्हों तबाह भी कर सकता है, दाते दी खेड है। पर उदे विच गुरु साहब खीली लान दे विच कहिंदे आप बुझाए सो बुझ सी निर्मल जन सोई, सारे खंडा ब्रह्मंडा दे विच केवल वाहिगुरु ते वाहिगुरु जी ही रमिया है, उस तो बिना और कुछ नहीं है। तो जिहड़ा उसनू बुझ लैंदा उसके चलित नू, उसके बनाए इस ड्रामे नू जिहड़ा समझ जांदा है, गुरु साहब कहिंदे वह निर्मल वाहिगुरु दे नाल जुड़ के अपना निर्मल जीवन कर लैंदा है। जो निर्मल जीवन हो जाता है फिर साढ़े कर्मां दी मैल, साढ़े कर्म पवित्र हो जाते, जो साढ़े कर्म पवित्र हो जाते साडा आने वाला समा पवित्र हो जाता है, क्योंकि जोड़ा कुछ असं अच्छा कर्मों के कर्मों के राही बीजांगे कुछ सानू बढ़ना पैना भाई। तो गुरु साहब कहें जोड़ा इस चीज़ में बुझ जाता है वो निर्मल हो जाता, सतगुरु कृपा करन। आप गुरबाणी पर पहरा देना है, गुरु की आखी गल जीवन अपना है, जोड़ा अपना लेंदा फिर गुरु साहब कहें निर्मल बन जाता, वो जीवन के पाप कमियां पेशियां दूर हो जाए। सतगुरु कृपा कर रहमत कर, साड़ी बाणी सुनी पढ़ी सतगुरु लिख के लाउन साढ़े जीवन के, गुरु की दसी हुई जीवन जात की कुछ चलती आ जाए, तां जो साडा जीवन सफल हो सके। कोटान कोट धनवाद सतगुरु जी का। आप सब का भी बहुत बहुत धन्यवाद, बड़े प्यार के नाल बैठ के बाणी सुनी है। एक मैं बेनती छोटी जी थोड़ा जान लगे कर देनी है, ये प्रपाटी थोड़ी जी गलत पै गई है, आप जिन्ना जिनी कंध दूर आ उत्थे जाके बैठते, मेरी हाथ जोड़ के बेनती है भी जे तो तुहाडी सेहत नहीं लाओ करती, ठीक है पिछे जाके कुर्सियां लगी उत्थे जाके बह जाओ, है ना, जे तुहाडी सेहत अलाओ करती है अजे, जे तुहाडी सेहत अलाओ करती है अजे, अलक का कोई पता नहीं, उन्हें चिरा के जिन्ना वो गुरु के नेड़े बैठा करो। आप हों की है ਪਿੱਛੇ ਕੰਧਾਂ ਰੁਕ ਜਾਂਦੀਆਂ, ਫਿਰ ਹੁਣ ਕੰਧਾਂ ਦੇ ਨਾਲ ਥਾਂ ਨਹੀਂ, ਫਿਰ ਥੋੜ੍ਹੀ ਅਗਾਂਹ ਨੂੰ ਹੋ ਕੇ ਅਗਲਾ ਬਹਿੰਦਾ, ਫਿਰ ਉਦੋਂ ਅੱਗੇ ਥਾਂ ਨਹੀਂ ਫਿਰ ਤੂੰ, ਇਸ ਤੋਂ ਉਲਟ ਹੋਣਾ ਚਾਹੀਦਾ। ਗੁਰੂ ਦੇ ਨੇੜੇ ਥਾਂ ਹੈ, ਮੈਂ ਅੱਜ ਮੈਂ ਗੁਰੂ ਨੂੰ ਮਿਲਣਾ ਆ, ਸਭ ਤੋਂ ਨੇੜੇ ਹੋ ਕੇ ਬੈਠਿਆ ਕਰੋ, ਇੱਥੇ ਨਾ ਥਾਂ ਨਹੀਂ ਹੈ, ਥੋੜ੍ਹੇ ਪਿੱਛੇ ਹੋ ਕੇ ਬੈਠਾ, ਅੱਜ ਮੇਰੇ ਵਾਸਤੇ ਗੁਰੂ ਨੇ ਅੱਗੇ ਥਾਂ ਨਹੀਂ ਰੱਖਿਆ, ਮੈਂ ਹੁਣ ਥੋੜ੍ਹਾ ਮੈਨੂੰ ਪਿੱਛੇ ਬਹਿਣਾ ਪੈਣਾ, ਹੈ ਨਾ। ਇਹ ਥੋੜ੍ਹੀ ਜਿਹੀ ਆਪਾਂ ਜੀਵਨ ਵਿੱਚ ਤਬਦੀਲੀ ਲਿਆਉਣੀ ਹੈ। ਬਾਕੀ ਗੁਰੂ ਸਾਹਿਬ ਦਾ ਜੇ ਆਪਾਂ ਕਹੀਏ ਨਾ, ਵੱਡਾ ਨਾ ਹੋਵੇ ਘਾਟ ਨਾ, ਜੇ ਗੁਰੂ ਸਾਹਿਬ ਨੂੰ ਕੋਈ ਘਾਟਾ ਨਹੀਂ ਪੈਣਾ ਗੁਰੂ ਦੇ ਸਤਿਕਾਰ ਦੇ ਵਿੱਚ, ਜੇ ਤੁਸੀਂ ਉੱਥੇ ਜਾ ਕੇ ਬਹਿ ਜੇ 50 ਫੁੱਟ ਹੋਰ ਕੰਧ ਪਿੱਛੇ ਨੂੰ ਹੋਊਗੀ, ਤੁਸੀਂ ਉੱਥੇ ਜਾ ਕੇ ਬਹਿ ਜਾਓਗੇ, ਗੁਰੂ ਨੂੰ ਫਿਰ ਕੋਈ ਘਾਟਾ ਨਹੀਂ ਪੈਣਾ, ਘਾਟਾ ਆਪਾਂ ਨੂੰ ਪੈਣਾ ਹੈ। ਆਪਾਂ ਮਨ ਦੇ ਵਿੱਚ ਭੈ ਭਾਵ ਨਹੀਂ ਬਣਾ ਕੇ ਆਉਣੀ ਹੈ ਕਿ ਮੈਂ ਗੁਰੂ ਨੂੰ ਮਿਲਣਾ, ਗੁਰੂ ਨਾਲ ਅੱਜ ਮੈਂ ਖਾਸ ਪਿਆਰ ਪਾਉਣ ਚੱਲਿਆ ਹਾਂ। ਇੱਥੇ ਆ ਕੇ ਆਪਾਂ ਇਹ ਕਿਰਿਆ ਕਰਮ ਨਹੀਂ ਕੋਈ, ਇੱਥੇ ਆ ਕੇ ਆਪਾਂ ਗੁਰੂ ਤੋਂ, ਗੁਰੂ ਨੂੰ ਆ ਕੇ ਮੱਥਾ ਟੇਕ ਕੇ, ਗੁਰੂ ਸਾਹਿਬ ਮੈਂ ਥੋੜ੍ਹੀ ਮੱਤ ਆ ਮੇਰੀ, ਤੂੰ ਮੈਨੂੰ ਸਮੱਤ ਦੇ, ਹੈ ਨਾ। ਅਤੇ ਜਦੋਂ ਗੁਰੂ ਦੇ ਕੋਲ ਨੇੜੇ ਆ ਕੇ ਬੈਠਾਂਗੇ, ਸਾਡੀ ਭੈ ਭਾਵਨਾ ਹੋਰ ਬਣ ਗਈ, ਸਾਡੇ ਅੰਦਰ ਭੈ ਭਾਵਨਾ ਹੋ ਗਈ, ਸਤਿਗੁਰ ਨੂੰ ਜਿਹਾ ਕੋਇਛਦਾ ਤਿਹਾ ਫਲ ਪਾਏ ਕੋਈ, ਹੈ ਨਾ। ਫਿਰ ਜਦੋਂ ਜੇ ਆਪਾਂ ਦੂਰੀ ਬਣਾਈ ਰੱਖਾਂਗੇ, ਹੈ ਨਾ, ਆਪਾਂ ਬਾਕੀ ਦੁਨਿਆਵੀ ਤੌਰ 'ਤੇ ਤਾਂ ਸਰਕਾਰ ਸਾਰਿਆਂ ਦਾ ਅਸੀਂ ਕਰਦੇ ਹਾਂ, ਪਰਿਵਾਰ ਦੇ ਵਿੱਚ ਕੋਈ ਵੱਡਾ ਹੋਵੇ ਅਤੇ ਅਸੀਂ ਉਹਨੂੰ ਕਹਿੰਦੇ ਹਾਂ ਮੈਂ ਸਭ ਤੋਂ ਤੇਰੇ ਨੇੜੇ ਆ ਕੇ ਬਹਿਣਾ, ਹੈ ਨਾ। ਅਤੇ ਫਿਰ ਜਦੋਂ ਸਾਡਾ ਸਾਰਿਆਂ ਦਾ ਬਾਪੂ ਸਭਨਾ ਕੰਮਾਂ ਪਿਓ, ਆਪਾਂ ਕਹਿੰਦੇ ਨਾ ਸਾਰੇ ਜਾਣੇ ਕਹਿੰਦੇ ਹਾਂ, ਤੁਸੀਂ ਸਾਰੇ ਜਾਣੇ ਮੇਰੇ ਨਾਲ ਹੀ ਕਹਿੰਦੇ ਹੋ, ਜਦੋਂ ਤੂੰ ਠਾਕੁਰ ਤੂੰ ਮੇਰਾ, ਤੂੰ ਮੇਰਾ ਪਿਤਾ ਤੂੰ ਹੈ, ਮੇਰਾ ਮਾਤਾ ਤੂੰ, ਮੇਰਾ ਬਾਂਧਵ ਤੂੰ, ਮੇਰਾ ਸਾਰਾ ਕੁਛ ਹੀ ਹੈ, ਹੈ ਨਾ। ਇੱਕ ਪਾਸੇ ਕਹੀਏ ਨੇ ਸਾਰਾ ਕੁਛ, ਦੂਜੇ ਪਾਸੇ ਅਸੀਂ ਤੇਰੇ ਕੋਲ, ਜਿੰਨਾ ਦੂਰ ਬੈਠਾ ਜੀ ਵਾਹਿਗੁਰੂ ਜੀ, ਅਸੀਂ ਤਾਂ ਇੱਥੋਂ ਉਨਾ ਹੀ ਦੂਰ ਬੈਠਾਂਗੇ, ਆਪਾਂ ਬਦਲਣਾ ਥੋੜ੍ਹਾ ਜਿਹਾ। ਧੰਨਵਾਦ ਜੀ, ਮਾਫ਼ ਕਰਨਾ, ਇਹ ਗੱਲਾਂ ਕਰਨੀਆਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਾਂ ਨੂੰ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਹਾਂਜੀ, ਪਰਿਵਾਰ ਨੂੰ ਸਰੋਪਾ ਦੀ ਬਖਸ਼ ਹੋਣੀ, ਸਤਿਗੁਰ ਕਿਰਪਾ ਕਰਨ ਪਰਿਵਾਰ ਦਾ ਕੋਈ ਜੀ ਆ ਕੇ ਸਰੋਪਾ ਦੀ ਬਖਸ਼ ਪ੍ਰਾਪਤ ਕਰ ਲਓ ਜੀ। ਅਤੇ ਬਾਕੀ ਦੇਗ ਬਾਹਰ ਵਰਤਦੀ ਹੈ, ਲੰਗਰ ਪਾਣੀ ਸਾਰਾ ਸਭ ਨੇ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਸਤਿਗੁਰ ਦਾ, ਨਾਲ ਹੀ ਸਾਡੇ ਗੁਰੂ ਪਦ ਵੀਰ ਸਾਹਿਬ ਹੋਣਾਂ ਦਾ, ਲਖਵੀਰ ਸਿੰਘ ਹੋਣਾਂ ਦਾ, ਅਤੇ ਬੜੇ ਪਿਆਰ ਦੇ ਨਾਲ ਆਪ ਨੂੰ ਪਾਠ ਸਰਵਨ ਕਰਾਇਆ ਹੈਗਾ, ਕੁਛ ਬੇਨਤੀਆਂ ਵੀ ਕੀਤੀਆਂ ਹੈਗੀਆਂ, ਅਤੇ ਕੋਸ਼ਿਸ਼ ਹੋਣੀ ਚਾਹੀਦੀ ਸਾਡੀ ਵੀ ਆਪਾਂ ਉੱਥੇ ਜੇ ਸਿਹਤ ਠੀਕ ਆ ਅਤੇ ਆਪਾਂ ਬਹੁਤਾ ਕੁਰਸੀਆਂ 'ਤੇ ਨਾ ਬੈਠਿਆ ਕਰੀਏ। ਬੁਲੇ ਸੁਨਿਹਾਰ ਇੱਕ ਨਾ ਕਿਤਾਬ ਦਿੱਤੀ ਗੁਰਬਾਣੀ ਕੁਐਸਚਨ ਆਨਸਰ ਦੀ ਆ, ਜੇ ਨੌਜਵਾਨ ਆਪ ਪੜ੍ਹ ਸਕਦਾ ਜਾਂ ਬਾਕੀ ਪਰਿਵਾਰ ਦੇ ਮੈਂਬਰ ਵੀ ਪੜ੍ਹ ਲਿਓ, ਵਿੱਚ ਕੁਐਸਚਨ ਤੁਹਾਡੇ ਜਿਹੜੇ ਜਿੱਦਾਂ ਭਾਈ ਸਾਹਿਬ ਨੇ ਕੀਤੇ ਇਹੀ ਕੁਐਸਚਨ ਆ, ਅਤੇ ਇਹਦੇ ਵਿੱਚ ਮੇਰੇ ਖਿਆਲ ਆ 250 ਕੁਐਸਚਨ ਹੋਣਾ, ਪਰ ਆਂਸਰ ਗੁਰਬਾਣੀ 'ਚੋਂ ਦਿੱਤੇ ਆ, ਗੁਰਬਾਣੀ ਕੀ ਕਹਿੰਦੀ ਆ, ਆਪ ਆਂਸਰ ਨਹੀਂ ਕੋਈ ਦਿੱਤਾ ਆ। ਅਸੀਂ ਤਾਂ ਆਪਾਂ ਸਾਰੇ ਉਸ ਲੈਵਲ 'ਤੇ ਹੈ ਨਹੀਂ ਗੇ, ਸਿਰਫ ਇਹ ਡਾਕਟਰ ਕੈਨੇਡਾ ਤੋਂ ਲਿਖ ਰਹੇ ਹੈਗੇ ਆ, ਅਤੇ ਇਹ ਇੱਕ ਜਾਂ ਦੋ ਕੁਐਸਚਨ ਵਿਚਾਰ ਲਿਆ ਕਰੋ ਥੋੜ੍ਹਾ ਜਿਹਾ। ਅਤੇ ਬਹੁਤ ਚੰਗਾ ਲੱਗਾ ਬਜ਼ੁਰਗਾਂ ਨੂੰ ਤੁਸੀਂ ਯਾਦ ਕੀਤਾ ਹੈਗਾ, ਸਿਮਰਨ ਸਿੰਘ ਹੋਣਾਂ ਨੂੰ, ਪਰਿਵਾਰ ਸਾਰੇ ਨੇ, ਆਪਾਂ ਵੀ ਜਾਣਾ ਹੈਗਾ, ਅਤੇ ਇਸ ਲਈ ਆਪਾਂ ਵੀ ਤਿਆਰੀ ਕਰੀਏ। ਲਿਖੀ ਸੋਹਣੀ ਬੇਨਤੀਆਂ ਕੀਤੀਆਂ ਹੈਗੀਆਂ ਵੀ ਥੋੜ੍ਹਾ ਜਿਹਾ ਆਪਣਾ ਨਿਤਨੇਮ ਜੈਸੇ ਪਾਠ ਹੀ ਕਰ ਲਿਆ ਕਰੋ, ਜੇ ਨਹੀਂ ਤਾਂ ਗੁਰਮੰਤਰ ਦਾ ਪਾਠ ਹੀ ਕਰ ਲਿਆ ਕਰੋ, ਜ਼ਰੂਰੀ ਨੇ ਘਰ ਬਹਿ ਕੇ ਹੀ ਕਰਨਾ, ਕੰਮ 'ਤੇ ਕਰ ਲਿਆ, ਕਾਰ ਚਲਾਉਂਦਿਆਂ ਕਰ ਲਿਆ, ਟਰੈਵਲਿੰਗ ਕਰਦਿਆਂ ਕਰ ਲਿਆ, ਹੋਰ ਵੀ ਕਈ ਵਾਰੀ ਆਪਾਂ ਐਵੇਂ ਗੀਤ ਸੰਗੀਤ ਲਾ ਲਈਦਾ ਹੈਗਾ, ਉਹ ਤਾਂ ਕੋਈ ਫਾਇਦਾ ਹੀ ਕੋਈ ਨਹੀਂ, ਉਹ ਤਾਂ ਸਾਡੀ ਮਨ ਦੀ ਸ਼ਾਂਤੀ ਭੰਗ ਹੀ ਕਰਦਾ ਹੈਗਾ, ਉਹ ਤਾਂ ਸੁਣਨਾ ਹੀ ਨਹੀਂ ਚਾਹੀਦਾ, ਉਹੋ ਚੀਜ਼ ਆਪਾਂ ਸੁਣੀਏ ਜਿਹਦੇ ਨਾਲ ਕੋਈ ਨਾ ਕੋਈ ਸਿਹਤ ਮਿਲਦੀ ਹੋਵੇ, ਕੋਈ ਨਾ ਕੋਈ ਸਮਾਜ ਸੋਹਣਾ ਬਣਦਾ ਹੋਵੇ, ਬੱਚਿਆਂ ਨੂੰ ਸਿਹਤ ਮਿਲਦੀ ਹੋਵੇ, ਸਾਨੂੰ ਮਿਲੇ, ਸਾਡੇ ਮਨ ਨੂੰ ਕੋਈ ਨਾ ਕੋਈ ਉਹਨੂੰ ਢਾਸ ਮਿਲੇ ਵੀ ਨਹੀਂ ਆਹ ਕੰਮ ਕਰਨੇ, ਮੈਂ ਆਹ ਨਹੀਂ ਕਰਨੇ, ਆਹ ਗਲਤ ਕਰ ਰਿਹਾ ਹੈਗਾ, ਸਾਡੇ ਥੋੜ੍ਹੀ ਘਾਟ ਹੈਗੀ ਆ, ਅਤੇ ਸਾਡੇ ਜਿਹੜੇ ਜ਼ਿਆਦਾ ਅਸੀਂ ਗਾਇਕਾਂ ਨੂੰ ਸੁਣਨ ਲੱਗ ਪਏ, ਗੀਤ ਵੀ ਉਹਨਾਂ ਨੀਵ ਪੱਧਰ ਦੇ ਹੁੰਦੇ ਆ, ਜੀਵਨ ਵੀ ਨੀਵ ਪੱਧਰ ਦਾ ਹੁੰਦਾ, ਅਸੀਂ ਉਹਨਾਂ ਨੂੰ ਆਪਣੇ ਹੀਰੋ ਬਣਾ ਲਿਆ ਹੈਗਾ, ਅਤੇ ਆਪਾਂ ਤੁਸੀਂ ਸਾਰੇ ਹੀਰੋ ਬਣੋ ਤਾਂ, ਅਤੇ ਆਹ ਮੈਨੂੰ ਚੰਗਾ ਲੱਗਾ। ਇੱਕ ਮੈਂ ਹੋਰ ਬੇਨਤੀ ਕਰਨੀ ਆ, ਕੋਈ ਵੀ ਪ੍ਰੋਗਰਾਮ ਹੁੰਦਾ ਖੁਸ਼ੀ ਦਾ ਜਾਂ ਗਮੀ ਦਾ, ਕੋਸ਼ਿਸ਼ ਕਰਕੇ ਵੱਧ ਵਧੇਰੇ ਸਿਰ ਸੱਦਿਆ ਕਰੋ, ਜਾਂ ਗੁਰਦੁਆਰੇ ਪ੍ਰੋਗਰਾਮ ਹੁੰਦਾ ਦੁਸ਼ਮਣ ਨੂੰ ਵੀ ਸੱਦ ਲਿਆ ਕਰੋ, ਗੁਆਂਢੀ ਨੂੰ ਵੀ ਸੱਦ ਲਿਆ ਕਰੋ, ਨਹੀਂ ਬੋਲ ਤਾਂ ਵੀ ਸੱਦ ਲਿਆ ਕਰੋ, ਜੇ ਕੋਈ ਇੱਥੇ ਆਊਗਾ ਕੋਈ ਚੰਗੇ ਪਾਸੇ ਲੱਗ ਜਾਊਗਾ ਲਾਹਾ, ਤਾਂ ਪਰਿਵਾਰ ਨੂੰ ਮਿਲਣਾ ਜਿਹੜਾ ਸੇਵਾ ਲੈ ਰਿਹਾ ਸੌਂਦੀ ਪਾਠ ਦੀ, ਅਤੇ ਜਿਹੜੇ ਜਿੱਥੇ ਹੁੰਦੇ ਗਾਉਣ ਵਜਾਉਣ ਦੇ ਪ੍ਰੋਗਰਾਮ ਪੱਬਾਂ ਕਲੱਬਾਂ 'ਤੇ ਹੁੰਦੇ ਆ, ਅਤੇ ਉੱਥੇ ਘੱਟ ਸੱਦਿਆ ਕਰੋ, ਬੱਚਿਆਂ ਤਾਂ ਸਪੈਸ਼ਲੀ ਪਹਿਲਾਂ ਹੀ ਲਾ ਦਿਆ ਕਰੋ ਵੀ ਬੱਚੇ ਨਾਲ ਲੈ ਕੇ ਆਇਓ ਉੱਥੇ, ਬੱਚੇ ਸਾਡੇ ਤਦੇ ਜ਼ਿਆਦਾ ਖਰਾਬ ਹੋ ਗਏ ਹੈਗੇ ਆ, ਥੋੜ੍ਹਾ ਜਿਹਾ ਉੱਥੇ ਦੱਸਦੇ ਵੀ ਸਾਰੇ ਸਾਡੇ ਬਜ਼ੁਰਗ ਪੀਂਦੇ ਆ, ਘਟੀਆ ਗੀਤ ਲੱਗਿਆ, ਇਹਨੂੰ ਸਮਝਣ ਲੱਗ ਪਿਆ ਵੀ ਸਿੱਖੀ ਕਲਚਰ ਇਹੀ ਆ, ਉਹ ਅਸੀਂ ਵੱਡੀ ਗਲਤੀ ਕਰ ਰਹੇ ਹਾਂ, ਆਪਾਂ ਵੀ ਸਾਰੇ ਪਾਪਾਂ ਦੇ ਭਾਗੀ ਬਣਨਾ, ਕੱਲ੍ਹ ਨੂੰ ਆਪਾਂ ਨੂੰ ਵੀ ਲੇਖਾ ਦੇਣਾ ਪੈਣਾ, ਸਾਨੂੰ ਵੀ ਦੇਣਾ ਪੈਣਾ, ਅਤੇ ਆਓ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਅਤੇ ਉਹ ਹੀ ਕਾਰਜ ਕਰੀਏ ਜੋ ਗੁਰਬਾਣੀ ਕਹਿੰਦੀ ਆ, ਜਿਹਦੇ ਨਾਲ ਸੋਹਣਾ ਸਮਾਜ ਬਣੇ ਅਤੇ ਸਾਰੇ ਸੁਖੀ ਵੱਸ ਸਕਣ। ਆਪਣਾ ਗੁਰਬਾਣੀ ਵਾਰ ਵਾਰ ਇਹ ਕਹਿੰਦੀ ਆ ਵੀ ਆਪਾਂ ਕੋਸ਼ਿਸ਼ ਕਰਨੀ ਆਪਣਾ ਜੀਵਨ ਸਫਲਾ ਹੋਵੇ, ਅਤੇ ਜ਼ਰੂਰ ਜਾਂ ਗੁਰਦੁਆਰਾ ਪੂਰਾ ਹੁੰਦਾ ਨਾ ਉਦੋਂ ਸਾਰੇ ਆਂਢੀ ਗੁਆਂਢ ਨੂੰ ਕਹਿ ਦਿਆ ਕਰੋ, ਨਹੀਂ ਬੋਲਦੇ ਕੰਮ 'ਤੇ ਵੀ ਸਾਰਿਆਂ ਨੂੰ ਕਹਿ ਦਿਆ ਕਰੋ ਵੀ ਤੁਸੀਂ ਵੀ ਆਓ ਅਤੇ ਸਤਿਗੁਰ ਤੁਹਾਨੂੰ ਹੋਰ ਉਹਦੀ ਬਖਸ਼ਿਸ਼ ਹੋਊਗਾ, ਜਿੰਨੇ ਵੀ ਪ੍ਰਾਣੀ ਚੰਗੇ ਇਨਸਾਨ ਬਣਨਗੇ ਤੁਹਾਨੂੰ ਵੀ ਲਾਹਾ ਹੋਊਗਾ, ਤੁਸੀਂ ਵੀ ਆਪਣਾ ਸਾਰਿਆਂ ਨੂੰ ਲੇਖਾ ਦੇਣਾ ਆਪਾਂ, ਅਤੇ ਤੁਸੀਂ ਉੱਤੇ ਆਪਣੇ ਸਤਿਗੁਰ ਤਾਂ ਘੱਟ ਘੱਟ ਦੀ ਜਾਣਦਾ ਹੀ ਹੈ, ਦੱਸਣ ਦੀ ਲੋੜ ਹੀ ਨਹੀਂ ਵੀ ਇਹਨੇ ਕਿਹੜੀ ਡਿਊਟੀ ਚੰਗੀ ਨਹੀਂ, ਆਪਣੇ ਬੱਚਿਆਂ ਦਾ ਆਪਣਾ ਪਤਾ ਹੁੰਦਾ ਕਿਹੜਾ ਬੱਚਾ ਚੰਗਾ ਕਿਹੜਾ ਨਹੀਂ ਠੀਕ ਹੈਗਾ, ਅਤੇ ਉਹਦੇ ਵੀ ਆਪਾਂ ਸਾਰੇ ਬੱਚੇ ਹੀ ਹਾਂ ਨਾ। ਧੰਨਵਾਦ ਤੁਹਾਡਾ ਪਰਿਵਾਰ ਦਾ, ਬਹੁਤ ਚੰਗੀ ਗੱਲ ਆ ਬਜ਼ੁਰਗਾਂ ਨੂੰ ਤੁਸੀਂ ਸਿੱਖ ਦੱਸਣਾ, ਉਹਨਾਂ ਨੂੰ ਯਾਦ ਕੀਤਾ ਸਾਰੇ ਪਰਿਵਾਰ ਨੇ ਰਲ ਕੇ, ਅਤੇ ਆਪਾਂ ਵੀ ਜਾਣਾ ਹੈਗਾ, ਸਾਡੀ ਵੀ ਹੁਣ ਉਮਰ ਹੋਈ ਆ, ਕਈਆਂ ਨੂੰ ਜ਼ਿਆਦਾ ਉਮਰ ਜ਼ਿਆਦਾ ਮਿਲ ਜਾਂਦੀ ਆ, ਕਈਆਂ ਥੋੜ੍ਹੀ ਮਿਲਦੀ ਹੈਗੀ ਆ, ਅਤੇ ਆਹ ਕੁਐਸਚਨ ਆਸ ਕਿਤਾਬ ਆ ਬਹੁਤ ਸਿੰਪਲ ਆ, ਤੁਸੀਂ ਕੋਸ਼ਿਸ਼ ਕਰਿਓ ਪਰਿਵਾਰ ਦੇ ਸੀਨੀਅਰ ਮੈਂਬਰ ਵੀ ਜ਼ਰੂਰ ਪੜ੍ਹ ਕੇ ਅਤੇ ਬੱਚਿਆਂ ਨੂੰ ਥੋੜ੍ਹੇ ਸਮਝਾ ਦਿਓ, ਅਤੇ ਹੋਰ ਵੀ ਕਿਤਾਬਾਂ 6 ਕਿਤਾਬਾਂ ਕੁਐਸਚਨ ਆਨਸਰ ਦੀਆਂ ਆ ਆਪਣੇ ਕੋਲ, ਜੇ ਪੜ੍ਹ ਲਈ ਹੋਰ ਕਿਤਾਬਾਂ ਵੀ ਲੈ ਜਾਇਓ ਤੁਸੀਂ, ਅਤੇ ਆਪ ਆਨਸਰ ਕੋਈ ਨਹੀਂ ਦਿੱਤਾ ਆ, ਸਿਰਫ ਗੁਰਬਾਣੀ 'ਚ ਕੀ ਕਹਿੰਦੀ ਆ ਬਸ, ਗੁਰੂ ਸਾਹਿਬ ਪਹਿਲੀ ਕੀ ਕਹਿੰਦੇ, ਦੂਜੀ ਪਾਤਸ਼ਾਹੀ, ਤੀਜੀ ਪਾਤਸ਼ਾਹੀ, ਚੌਥੀ ਪਾਤਸ਼ਾਹੀ ਕੀ ਕਹਿੰਦੀ ਆ, ਸਿਰਫ ਉਹ ਹੀ ਦੱਸਿਆ ਆ ਇਹਦੇ ਵਿੱਚ, ਦੁਨਿਆਵੀ ਬੰਦੇ ਦੇ ਕਿਸੇ ਦੇ ਵੀ ਇਹ ਆਨਸਰ ਨਹੀਂ ਹੈਗੇ, ਕੁਐਸਚਨ ਦੁਨਿਆਵੀ ਬੰਦਿਆਂ ਦੇ। ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਗੌੜੀ ਸੁਖਮਨੀ ਮਹਿਲਾ ਪੰਜਵਾਂ। ਸਲੋਕ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ਼੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਤੂੰ ਪਾਵੋ, ਕਲ ਕਲੇਸ਼ਨ ਮਹਿ ਮਿਟਾਵੋ। ਸਿਮਰੋ ਜਾਸ ਸੰਬਰ ਇੱਕ ਹੈ, ਨਾਮ ਜਪਤ ਅਗੰਤ ਅਨੇਕ ਹੈ, ਦੇਹ ਪ੍ਰਾਣ ਸਿਮਰ ਸੁਧਾਖਰ, ਤਿੰਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਦੀ ਵਸਾਵੈ, ਟਾਂਕੀ ਵਹਿਮਾ ਗਲੀ ਨਾ ਆਵੈ। ਟਾਂਕੀ ਏਕ ਕਹਿ ਦਸ ਹਾਰੋ, ਨਾਨਕ ਸਾਨੂੰ ਹੋਏ ਉਧਾਰੋ। ਸੁਖਮਨੀ ਸੁਖਮਨ ਕਰ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਮ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਲਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਨ ਕਛ ਬਿਗਨ ਲਾਗੈ, ਪ੍ਰਭ ਕੈ ਸਿਮਰਨ ਅੰਤਿਮ ਜਾਗੈ। ਪ੍ਰਭ ਕਾ ਸਿਮਰਨ ਭਾਵਨਾ ਵਿਆਪੈ, ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਰ ਕਾ ਸੰਸਾਰ ਵਿਧਾਨ ਨਾਨਕ ਹਰ ਰੰਗ। ਪ੍ਰਭ ਕਾ ਸਿਮਰਨ ਵਿਸ਼ੇ ਨੌਣੀ, ਪ੍ਰਭ ਕਾ ਸਿਮਰਨ ਗਿਆਨ ਧਿਆਨ ਕਰ ਬੁੱਧ। ਪ੍ਰਭ ਕਾ ਸਿਮਰਨ ਜਪਤਾ ਪੂਜਾ, ਪ੍ਰਭ ਕਾ ਸਿਮਰਨ ਵਿਸ਼ੇ ਦੂਜਾ। ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕਾ ਸਿਮਰਨ ਦਰਗਾਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸਫਲਾ। ਪ੍ਰਭ ਕਾ ਸਿਮਰਨ ਸਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਦੇਹ ਉੱਚਾ, ਪ੍ਰਭ ਕਾ ਸਿਮਰਨ ਕ੍ਰਿਸ਼ਨਾ ਬੁੱਝਾ, ਪ੍ਰਭ ਕਾ ਸਿਮਰਨ ਸਭ ਤੋਂ ਸਿੱਧਾ। ਪ੍ਰਭ ਕਾ ਸਿਮਰਨ ਨਹੀਂ ਜਨਤਾਸਾ, ਪ੍ਰਭ ਕਾ ਸਿਮਰਨ ਸਿਮਰਨ ਆਸਾ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਮਿਤ ਨਾਮ ਮਹਿ ਸਮਾਏ, ਪ੍ਰਭ ਜੀ ਵਸੇ ਵਿਸਾਜ ਕੀ ਰਚਨਾ। ਨਾਨਕ ਜਨ ਕਾ ਦਾਸੀ ਦੱਸਣਾ, ਪ੍ਰਭ ਕਾ ਸਿਮਰਨ ਸਤਨਵੰਤੇ, ਪ੍ਰਭ ਕਾ ਸਿਮਰਨ ਸਤਨਵੰਤੇ। ਪ੍ਰਭ ਕਾ ਸਿਮਰਨ ਸਜਨ ਕਰਵਾਨ, ਪ੍ਰਭ ਕਾ ਸਿਮਰਨ ਸਤਪ੍ਰਧਾਨ। ਪ੍ਰਭ ਕੋ ਸਿਮਰਨ ਸੇ ਵੇ ਮਤਾਜੇ, ਪ੍ਰਭ ਕੋ ਸਿਮਰਨ ਸੇ ਸਰਬ ਤਰਾਜੇ। ਪ੍ਰਭ ਕੋ ਸਿਮਰਨ ਸੇ ਸੁਖਾਸੀ, ਪ੍ਰਭ ਕੋ ਸਿਮਰਨ ਸਰਾ ਵਿਨਾਸੀ। ਸਿਮਰਨ ਤੇ ਲਾਗੇ ਜਨਾਬ ਦੇ ਅੱਲਾ, ਨਾਨਕ ਜਨ ਕੀ ਮੰਗਾ ਰਿਹਾਲਾ। ਪ੍ਰਭ ਕੋ ਸਿਮਰਨ ਸੇ ਕਰ ਪਤਾਰੀ, ਪ੍ਰਭ ਕੋ ਸਿਮਰਨ ਸੇ ਸਰਬ ਧਾਰੀ। ਪ੍ਰਭ ਕੋ ਸਿਮਰਨ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰਨ ਸੁਝਾਵੈ। ਪ੍ਰਭ ਕੋ ਸਿਮਰਨ ਦੇ ਆਤਮ ਗੀਤਾ, ਪ੍ਰਭ ਕੋ ਸਿਮਰਨ ਤੇ ਮੇਰਾ ਗੀਤਾ। ਪ੍ਰਭ ਕੋ ਸਿਮਰਨ ਧਨੇਰੇ, ਪ੍ਰਭ ਕੋ ਸਿਮਰਨ ਦੱਸੇ ਹਨੇਰੇ। ਸੰਤ ਕਿਰਪਾ ਕੇ ਅੰਤਿਮ ਜਾਲ, ਨਾਨਕ ਸਿਮਰਨ ਪੂਰੇ ਭਾਵ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਸਦੀਆਂ ਧੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਮਾਨੀ। ਪ੍ਰਭ ਕਾ ਸਿਮਰਨ ਨੇਤਰ ਆਸਨ, ਪ੍ਰਭ ਕਾ ਸਿਮਰਨ ਕਮਲ ਨਿਵਾਸਨ। ਪ੍ਰਭ ਕਾ ਸਿਮਰਨ ਅੰਸ਼ ਚਿੰਤਾਸ, ਪ੍ਰਭ ਸਿਮਰਨ ਚੰਤਨ ਪਾਸ। ਸਿਮਰੇ ਸਹੀਆਂ ਜਿਨ ਪੁੱਤਰਾਂ, ਮੇਰਾ ਨਾਮ ਸਿਮਰਨ ਸ਼ਰਮੀ ਪਿਆ। ਹਰ ਸਿਮਰਨ ਕਾ ਭਗਤ ਪ੍ਰਗਟਾਇਆ, ਸਿਮਰਨ ਦਾ ਬੇਦ ਪਾਏ। ਹਰ ਸਿਮਰਨ ਭਏ ਸੀ ਜਤੀ ਰਾਤੇ, ਹਰ ਸਿਮਰਨ ਨੀਤ ਤੋਂ ਕੁੰਡ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਤੋਂ ਪਾਰ ਕਰਨਾ। ਹਰ ਸਿਮਰਨ ਕੀ ਅਸਰ ਤਾਰਾ, ਹਰ ਸਿਮਰਨ ਆਪ ਨਿਰੰਕਾਰਾ। ਕਰ ਕਿਰਪਾ ਜੀ ਸਾਹਿਬ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਭੰਨਾ, ਘਰ ਘਰ ਨਾਸ ਅਨਾਸ। ਸ਼ਰਨ ਤੁਮਾਰੀ ਆਇਓ, ਨਾਨਕ ਤੇ ਪ੍ਰਸਾਦ ਹਰੀ। ਜਮਾਤ ਰਸਤਰੀ ਨਾ ਭਾਈ ਮਨਹਾ, ਨਾਮ ਤੇਰਾ ਸੰਗ ਸਹਾਈ। ਜੈ ਮਹਾਂ ਧਿਆਨ ਦੂਰ ਜਮ ਗਲਾ, ਨੇ ਕੇਵਲ ਨਾਮ ਸੁਣ ਤੇਰਾ ਚੱਲੈ। ਜੈ ਮੁਸ਼ਵਰ ਹੋਇਆ ਭਾਰੀ, ਹਰ ਕੋ ਨਾਮ ਸੁਣ ਮਹਿ ਉਧਾਰੀ। ਅਨੁਸੁਣੈ ਚਰਨ ਕਤ ਨਹੀਂ ਕਰੈ, ਹਰ ਕੋ ਨਾਮ ਤੋਰ ਪਾ ਪਰ ਹਰੈ। ਗੁਰਮੁਖ ਨਾਮ ਜੋ ਮਨ ਮੇਰੇ, ਨਾਮ ਪਾਵੋ ਸੁਖ ਹਨੇਰੇ। ਸਰਵ ਸ਼੍ਰਿਸ਼ ਕੋ ਰਾਜਾ ਦੁਖੀਆ, ਹਰ ਕਾ ਨਾਮ ਜਗਰੋ ਸੁਖੀਆ। ਲਾਖ ਕਰੋੜੀ ਵਰਨ ਫਰੇ, ਹਰ ਕਾ ਨਾਮ ਜਗਰੋ ਵਿਸਰੇ। ਜੇ ਮਹਾਰਾਜ ਜਾਤ ਕੇਲਾ, ਕਹਿਣ ਨਾਮ ਸੰਗੋ ਸਹੇਲਾ। ਐਸਾ ਨਾਮ ਸਰਾ ਧਿਆਈਆ, ਨਾਨਕ ਗੁਰਮੁਖ ਕਰਮ ਗਲ ਪਾਈਆ। ਸ਼ੁਕਰ ਨਹੀਂ ਗੁਰ ਲੱਗਦਾ, ਨਾਮ ਦੇ ਪਾਲ ਪ੍ਰਾਹੀ। ਅਨੁਕ ਬਿਗਨ ਜਾਏ ਸੁਧਾਰਿਆ, ਹਰ ਕਾ ਨਾਮ ਦੇ ਪਾਲ ਉਧਾਰੇ। ਅਨੁਕ ਬਿਗਨ ਜਾਏ ਜਾਮ, ਨਾਮ ਦੇ ਪਾਲ ਵਿਸ਼ਰਾਮ ਹੋਮੇ। ਰਾਮ ਨੂੰ ਕਬੂਲ ਹੋਵੇ, ਹਰ ਕਾ ਨਾਮ ਖੋੜ ਪਾਪ ਹੋਵੇ। ਹਰ ਕਾ ਨਾਮ ਸੰਕੋਸ਼ਾ, ਜਹਾਂ ਪੰਥਰ ਸ਼ਾਮ, ਜਾਂ ਤ੍ਰਿਖਾ ਮੰਤਰਿਆ ਕਰਥਾ ਕਾ ਨਾਮ ਸਾਰਾ ਮਤਰਖਾ। ਭਗਤ ਨਾਮ ਸੰਜਮ ਕਮਲ ਸ਼ਾਮ, ਹਰ ਕਾ ਨਾਮ ਦਾਸ ਕੀ ਨਾਮ ਕੋਟ। ਹਰ ਜਸ ਕਰ ਸੁੰਦਰੀ ਰਾਤ, ਹਰ ਪ੍ਰਸਾਦ ਕੁਮਾਰ। ਹਰ ਦਿਨ ਕੇ ਹਰ ਨਾਮ ਧਾਮ ਪਾਵੇ, ਨਾਨਕ ਦਿਵਸ ਹਰ ਕਰੇ ਹਰ ਭੰਗ।
ਹਰ ਤਾਂ ਨਾਮ ਦਿਹਾਈ ਜਨ ਰਾਤਾ ਹਰ ਨਾਮ ਸੇਵਾ ਨਾਮ ਪੂਜਾ ਹਰ ਹਰ ਦਿਵਾਰ ਜੀਨਾ ਹਰ ਹਰ ਜਨ ਕਾਣੀ ਹੋਏ ਨਾਨਕ ਗੁਰੂ ਨਾਮ ਪਾਵੇ ਜਨ ਕੋਈ ਦੇਖਿਆ ਸਭ ਹੋਰ ਜਿਸ ਨਾਹੀ ਹਰ ਹਰੀ ਨਾਨਕ ਨਾਮ ਬੋਲ ਹਰੀ ਜਾਪ ਆਉ ਗਿਆ ਸਭ ਧਿਆਨ ਧਿਆਨ ਯੋਗ ਅਭਿਆਸ ਹਰ ਕੇ ਨਾਮ ਸੰਸਰ ਮਨ ਤੇ ਦੋਵਾਂ ਲਿਖਿਆ ਕਰੇ ਜਲ ਧੋਤ ਮਨ ਹਰ ਕੇ ਨਾਮ ਚਾਰ ਪਦਾਰਥ ਦੇਖੋ ਮੰਗੇ ਹੈ ਸਾਧ ਜਨਾਂ ਦੀ ਸੇਵਾ ਲੱਗੇ ਦੇਖੋ ਆਪਣੇ ਦੂਰ ਹਟਾਵੇ ਹਰ ਹਰ ਨਾਮ ਸਮਝਾਵੇ ਦੇਖੋ ਆਪਣੀ ਸੰਭਾਲ ਹੋਵੇ ਸਾਧ ਸੰਗੇ ਹਮੇ ਛੋੜੇ ਦੇਖੋ ਜਨਮ ਮਰਨ ਤੇ ਜਿਹੜਾ ਸਾਧ ਜਨਾਂ ਦੀ ਸਰਨੀ ਕਰੇ ਜਿਸ ਜਨ ਕੋ ਪ੍ਰ ਦਸ ਪਿਆਸਾ ਨਾਮ ਸੰਤ ਬਦਲ ਜਾਸਾ ਸਵੇ ਪ੍ਰਸ਼ਨ ਪ੍ਰਸ਼ਨ ਦਾਨ ਸਾਧ ਸੰਗਾ ਸੰਤ ਮਹਾਨਾ ਪ੍ਰਸ਼ਨ ਜਾਨ ਇੱਛਾ ਸੋ ਗਣੀ ਸਭ ਤੇ ਉੱਚਾ ਜਾਤਾ ਮੈਨੇ ਸਵੇ ਕੀ ਨਾ ਤੇਰਾ ਥਾਉ ਨਿਵਾਨੇ ਕੋਪਾ ਤੇਰੋ ਮਾਨ ਸਰਬ ਧਾਤੋ ਦੇਵੋ ਦਾਨ ਕਰਨ ਕਰਾਵਨ ਹਰ ਸੋਮੀ ਸਰਬ ਧਾਤੇ ਅੰਤਰ ਜਾਮੀ ਆਪਣੀ ਗਤੀ ਜਾਣੋ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤਰ ਤੁਮਤੇ ਹੋਏ ਨਾਨਕ ਵਰਨ ਜਾਣਸ ਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਮਤ ਨਾਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਤਾਂ ਨਾਮ ਜਪ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਜਸਨ ਖਾਣੀ ਸਗਲ ਥਾਂ ਤੇ ਉੱਤਮ ਥਾਂ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਆ ਗਏ ਅੰਨਿਆ ਸੋ ਪ੍ਰਸਰਸਮਾਲ ਦਿਨ ਕੀਆ ਤੁਸੀਂ ਰੱਖ ਨਾਨਕ ਨਿਧੀ ਨਾਲ ਅਸ਼ਕਰੀ ਰਮਈਆ ਕੇਵਲ ਤੇਰ ਪ੍ਰਾਣੀ ਕੌਣ ਚੇ ਕੌਣ ਦਿਸਤਾਨੀ ਜਿਨ ਤੂੰ ਸਾਧ ਸਵਾਸ ਸੁਧਾਰਿਆ ਗਰਭਵਨ ਮੈਂ ਗਿਰੇ ਵਾਰਿਆ ਬਾਹਰ ਵਿਵਸਥਾ ਕਿਵੇਂ ਪਿਆਰੇ ਦੂਰ ਭਾਗਵਨ ਭੋਜਨ ਸੁਖੂਲ ਬਿਰਜ ਭਿਆਉ ਪ੍ਰਸਾਦ ਸੈਨ ਖਪਿਆਉ ਬੈਠ ਕੋ ਦੈਨ ਇਹ ਨਿਰਗੁਣ ਕਥਨ ਬੁੱਧੈ ਬਖਸ਼ ਲਿਓ ਤੋ ਨਾਮ ਸਿੱਜੈ ਜਿਹੇ ਪ੍ਰਸਾਦ ਧਰ ਉੱਪਰ ਸੁਖ ਵਰੈ ਸੁਤ ਭਰਾਰ ਮੀਰ ਬਲਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੰਗਾਈ ਕੌਣ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਰ ਰਸਾ ਦਿਨੇ ਰਚਨਾ ਕਿਸੇ ਤਿਆਗ ਵਰ ਸੰਗ ਰਚਨਾ ਐਸੇ ਲੋਕ ਮੂਰੰਦ ਵਿਆਪੇ ਨਾਮ ਪਾ ਲਿਓ ਪ੍ਰਭਾਪੇ ਆਦਮ ਜੋ ਰੱਖਣ ਹਾਰ ਕਿਸਨ ਪ੍ਰੀਤ ਨ ਕਰੇ ਗੁਹਾਰ ਜਾਤੀ ਸੇਵਾ ਨਵਨੀਤ ਪਾਵੈ ਤਾਂ ਸੋ ਮੂਰਾ ਮਨ ਨਹੀਂ ਲਾਵੈ ਜੋ ਠਾਕੁਰ ਸਭ ਸਦਾ ਹਜੂਰੇ ਤਾਂ ਕੋ ਅੰਧਾ ਜਾਂ ਕੁ ਦੂਰੇ ਜਾਤੀ ਟਹਿਲ ਪਾਵੈ ਦਰਗਾ

ਜਾਤੀਆਂ ਤੇ ਵਸੇ ਪ੍ਰਭਾਵ ਮਾਨ ਤੇ ਜਾਂ ਸਾਹਿਬ ਸਮਾਹਤ ਸੁਣਦਾ ਗਾਸੇ ਮਾਨ ਪਾਵੇ ਤਾਂ ਜੇ ਲਿਓ ਲਈ ਹਾਵੇ ਕਹਾਂ ਜਾ ਤੁਹਾਨੂੰ ਜੇ ਜੋਰਾ ਨਿਸ ਕਹੀਏ ਦਾ ਸੰਦੇਹ ਤੋਰਾ ਕਹਾਂ ਲਿਖਣ ਤਾਂ ਜਾਵੇ ਜੂਰ ਯਤਨ ਕਰੇ ਤਾਂ ਕੋਈ ਈਸ਼ਵਰ ਭੰਗ ਕਹਿ ਤੁਹਾਨੂੰ ਕਰੇ ਤਾਂ ਸਮਾਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਸੁਮਰੀ ਕਿਰਪਾ ਕਰੇ ਸੰਗ ਸਹਾਈ ਸਾਰੀਆਂ ਚੀਜ਼ ਜੋ ਮਾਰਾ ਤਾਂ ਪ੍ਰੀਤ ਬਲਵਾ ਕੇ ਮੇਰਾ ਭੀਤਰ ਵਸਾ ਤੇਲ ਮਾਰਾ ਰੰਗ ਵਸਾ ਜਿਹੜ ਕਰ ਮਾਨਿਆ ਮੇਰੇ ਫਕੀਰ ਪਾਲਣਾ ਅਗਰ ਮੇਰੇ ਠੀਕ ਹੈ ਵੈਰ ਵੇਰ ਕੰਮ ਕਰੋ ਮੈਂ ਝੂਠੀ ਕਾਲ ਮਹਾਲੋ ਉਤਰੋ ਇਹੋ ਜੋ ਹਾਨੀ ਕਈ ਜਨਮ ਨਾਨਕ ਰੱਸ ਰਿਹਾ ਆਪਣ ਕਰ ਕਰਮ ਤੂੰ ਸਭ ਕੁਛ ਤੁਮ ਤੇ ਅਰਦਾਸ ਜੀਓ ਤੁਮ ਸਭ ਤੇਰੀ ਰਾਸ ਤੂੰ ਮਾਰ ਪਿਤਾ ਮੁਬਾਰਕ ਤੇਰੇ ਤੁਰੀ ਜਗਤਾ ਮੈਂ ਸੁਖ ਹਨੇਰੇ ਹੋਏ ਨਾ ਜਾਣੇ ਤੁਮਰਾ ਅੰਤ ਉੱਤੇ ਤੇਰੀ ਇੱਛਾ ਭਗਵੰਤ ਹੋਏ ਸਮਗਰੀ ਤੁਮਰੇ ਸੂਤਰ ਧਾਰੀ ਤੂੰ ਤੇ ਹੋਏ ਸਾਗਿਆਕਾਰੀ ਤੁਮਰੀ ਜਾਤੀ ਤੁਮਰੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਰੋਗ ਦੇ ਹਰ ਕਲ ਤੋੜ ਕੇ ਲੱਗ ਕੇ ਆਣ ਸਵਾਏ ਨਾਨਕ ਹੁਣ ਸੁਜੀ ਬਿਨਾਂ ਉਹਨੇ ਪਰ ਜਾਏ ਅਸਵਰੀ ਦਸ ਸੂਰੇ ਪਾਸੇ ਪਾਵੈ ਇੱਕ ਅਸਵਾਰ ਨਿਕਲ ਗਿਆ ਧੀਰੇ ਦਸਵੀ ਉਲੇ ਕੌਮ ਮੇਰਾ ਤੋਂ ਕਹਾਂ ਕਰੇ ਜਿਸ ਸਭ ਕੁਛ ਨਹੀਂ ਚਾਰਾ ਤਾਂ ਕੋ ਪੀਜਾ ਸਭ ਨਮਸਕਾਰ ਜਾਤਾ ਮਹਿਲਾ ਦਾ ਪੈ ਮਿੱਠਾ ਸਭ ਕੋਈ ਕੰਮ ਨਹੀਂ ਮਿੱਠਾ ਜਿਸ ਹੈ ਆਪਣਾ ਹੁਕਮ ਆਇਆ ਸਭ ਕੋਈ ਨਾਮ ਤੁਮ ਪਾਇਆ ਰੰਗ ਸਾ ਪੀਏ ਰਾਸ ਖਾ ਪੀ ਬੱਤੇ ਨੰਦ ਉਲਾਸ ਆਪਣੀ ਮਾਂ ਕੁਛ ਬਹੁਤ ਆਪਣੀ ਬਸਤੀ ਆਈ ਜਿਸ ਕੀ ਬਸਤੀ ਹੈ ਉਸੇ ਚੌਗਨ ਕਰੇ ਨਿਸਾਲ ਨਾਨਕ ਸਾਲ ਹੋਇਆ ਗਿਆਲ ਅਨਭਾਂਤ ਹੋਇਆ ਤੇ ਹੇ ਸਰਕਾਰ ਹੋ ਜਾਣਗੇ ਬਿਰ ਕੀ ਛਾਇਆ ਸੋ ਰੰਗ ਲਾਵੇ ਉਹ ਦਿਲ ਸੋ ਮਨ ਪਛਤਾਵੇ ਜੋ ਦਿਸ਼ਾ ਸੋ ਚਾਲਨ ਹਾਰ ਲਪਟੇ ਹੋ ਤੇ ਅੰਦਰ ਅੰਧਾਰ ਬਟਾਓ ਸੋ ਜੋ ਲਾਵੇ ਨੀ ਤਾਂ ਕੋ ਹਾਸ ਨਾ ਆਵੇ ਕਿ ਮਨ ਹਰ ਕੇ ਨਾਮ ਕੀ ਪੀਸ ਵਧਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਠਿਆ ਤਨ ਧਨ ਕੁਟਮ ਸਵਾਇਆ ਮਿੱਠਿਆ ਉਮੇ ਮਮਤਾ ਮਾਇਆ ਮਿੱਠਿਆ ਰਾਜ ਬੰਤਨ ਮਾਲ ਮਿੱਠਿਆ ਕਾਮ ਕੋ ਵਿਕਰਾਲ ਮਿੱਠਿਆ ਰਾਤ ਹਸਤੀ ਅਸੁਭ ਅਸਤਰਾ ਮਿੱਠਿਆ ਰੰਗ ਸੰਗ ਮਾਇਆ ਭੇਰੇ ਹਸਤਾ ਮਿੱਠਿਆ ਧਰੋਮ ਭਗਵਾਨ ਮਿੱਠਿਆ ਆਪਸ ਕਰ ਭਗਵਾਨ ਅਸਥਿਰ ਭਗਤ ਸਾਹਿਬ ਕੀ ਸ਼ਰਨ ਨਾਨਕ ਜਪੇ ਜੀਏ ਹਰਕੇ ਚਰਨ ਮਿੱਠਿਆ ਸਰਨ ਕਰਨ ਦਾ ਸੁਣਿਆ ਮਿੱਠਿਆ ਸਰਦਨ ਤੋਂ ਹਿਰੈ ਮਿੱਠਿਆ ਨੇਤਰ ਕੇ ਸਰ ਪਤਰੇ ਅਰਪਾਦ ਮਿੱਠਿਆ ਰਸਨਾ ਭੋਜਨ ਸਵਾਦ ਮਿੱਠਿਆ ਕਰਨ ਪਰ ਵਿਕਾਰ ਘਟਾਵੇ ਮਿੱਠਿਆ ਮਨ ਕਰ ਲੋਭ ਲਭਾਵੇ ਮਿੱਠਿਆ ਕਰਨੀ ਪਰ ਵਿਕਾਰਾ ਮਿੱਠਿਆ ਵਾਸ ਹੋਏ ਵਿਕਾਰਾ ਮਿਲ ਪੁੱਜੇ ਮਿੱਠਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਰ ਕੀ ਆਗਿਆ ਸਾਜ ਬਿਨਾ ਤਾਂ ਉਹ ਸੁੱਚਾ ਬਿਰਥਾ ਨਾਮ ਬਿਨਾ ਤਾਂ ਨੰਦ ਮੁੱਖਾ ਹੋਏ ਤਾਂ ਕਿ ਦੁਰਗੰਧ ਬਿਨ ਸਿਮਰਨ ਦੇ ਰਹਿਣ ਬਿਰਥਾ ਵਿਹਾਏ ਮੇਲ ਬਿਨਾ ਜੋ ਸੱਚੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਲ ਦਾਮ ਧਨ ਧਨ ਤੇ ਜਨ ਜੇ ਘੱਟ ਵਸੇ ਹਰ ਨਾ ਹੋ ਨਾਨਕ ਤਾਂ ਕਹਿ ਬਲ ਬਲ ਜਾਓ ਰਹਿ ਕਰ ਕਸਰ ਕਮਾਵਤ ਮਾਨੀ ਪੀਰ ਗੁਹੰਗਲ ਲਾਵਤ ਜਾਨਣ ਹਾਰ ਤੋਂ ਪਰ ਬੀਨ ਬਾਹਰ ਭੇਦ ਨ ਕਾਹੂ ਭੀਨ ਅਵਰ ਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਅਮਰਾਏ ਜਿਸਕੇ ਅੰਤਰ ਵਸੇ ਨਿਰੰਕਾਰ ਇਸ ਕੀ ਸੀਵ ਕਰੈ ਸੰਸਾਰ ਜੋ ਤੂੰ ਭਾਵੇਂ ਤੁਮ ਕਰ ਜਾਤਾ ਨਾਨਕ ਤੁਮ ਜਨ ਤਨ ਪ੍ਰਾਪਤਾ ਕਰੋ ਬੇਨਤੀ ਸਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਨ ਹੈ ਆਪੇ ਆਪ ਆਪ ਕਰਤੀ ਵੇਰਾ ਕਿਸੇ ਦੂਜਿਆਂ ਹੋਏ ਕਿਸੇ ਵਿਹਾਵਤ ਲੇਰਾ ਉਪਾਰ ਸਿਆਣ ਸਗਲ ਤੇ ਰਹਿਤ ਸਭ ਸੱਜਾ ਨਹੀਂ ਆਤਮ ਕੀ ਰਹਿਤ ਜਿਸ ਭਾਵੇ ਕਿਸੇ ਲਾਏ ਖਾਣ ਸੁਣ ਕਰਿਆ ਸਮਾਏ ਸੋ ਸੇਵ ਜਿਸ ਕਿਰਪਾ ਕਰੀ ਨਿਉਂ ਕਿਉਂ ਜਪਨਾ ਖਰੀ ਕਰੋ ਕਾਮ ਕਰੋ ਜਾਂ ਲੋਭ ਮੋਹ ਜਿਸ ਜਾਏ ਹਮੇ ਨਾਨਕ ਕਰ ਸਰ ਨਾਲ ਕੀ ਕਰ ਪ੍ਰਸਾਦ ਗੁਰਦੇਵ ਅਸ਼ਟਰੀ ਇਹ ਪ੍ਰਸਾਦ ਸ਼ਕਤੀ ਅਮਰਤ ਖਾਏ ਸੁਗੰਧਾ ਸਰ ਲਾਵੇ ਕਿਸ ਪਾਸੇ ਕਰਮ ਕਰ ਪਾਵੇ ਜੇ ਪ੍ਰਸਾਦ ਵਸੇ ਸੁਗੰਧਰ ਜਿਸੇ ਧਿਆਏ ਸਦਾ ਮੈਂ ਅੰਦਰ ਜੇ ਪ੍ਰਸਾਦ ਜਨ ਸੰਖ ਬਸਣਾ ਆਠ ਸਾਹਿਬ ਸੁਣੋ ਤੇ ਹੱਸਣਾ ਜੇ ਪ੍ਰਸਾਦ ਅੰਦਰ ਭੋਗ ਨਾਨਕ ਸਦਾ ਧਿਆਈਆ ਧਿਆਵਨ ਯੋਗ ਜੇ ਪ੍ਰਸਾਦ ਪਾਠ ਕੰਦਰ ਹੰਢਾਵੇ ਕਿਸੇ ਚਾਰ ਤੱਤਵ ਨਿਭਾਵੇ ਜੇ ਪ੍ਰਸਾਦ ਸੁਖੇ ਸੁਜਿਆ ਮਨ ਆਠ ਸਾਹਿਬ ਟਾਂਕਾ ਜਸ ਦਾ ਵਿਜਿਆ ਜੇ ਪ੍ਰਸਾਦ ਜੀ ਸਭ ਤੋਂ ਮਾਨਾ ਮੁਕਤਾ ਕਰਿਆ ਸਸਨ ਖਾਨਾ ਜੇ ਪ੍ਰਸਾਦ ਕਰਿਆ ਤਾਂ ਤੁਹਾਨੂੰ ਸਹਿ ਧਿਆਈ ਕੇ ਵਿਖਾਜਣ ਸਭ ਜੀ ਜਦੋਂ ਦਰਗਾ ਮਾਨ ਪਾਵੇ ਨਾਨਕ ਤਾਂ ਸੁੱਖੀ ਵੱਲ ਜਾਵੇ ਜੇ ਪ੍ਰਸਾਦ ਸੰਤਨ ਦੇ ਆਵੇ ਕਿਸੇ ਅੰਕ ਨੇ ਵੀ ਜੇ ਪ੍ਰਸਾਦ ਕਰਿਆ ਰਹਿਤ ਮਨ ਸੁਖ ਪਾਵੇ ਹਰ ਸਭ ਜਸ ਜਾਏ ਮਨ ਸਰਨੀ ਪਰ ਠਾਕੁਰ ਕਰਤਾ ਜੀ

0: ये प्रसाद पाई डर लगे नाम शांति पर करें ये प्रसाद को खंडा भी जाए नाम के सीने के आलस की जाए ये प्रसाद सबसे सारी नाम से सबसे प्रबुद्ध सारी ये प्रसाद बाव निरस्ता ना रास्ते सब अपने बना दिन तेरी नाम गल तो बना ये सब गल तो अपने से ही इसे क्या है ये को रखता ही हम हमने इसे रखता है ये प्रसाद करें तो ये गांव में रास्ता का रास्ता तो हम ये प्रसाद करें चार ये हरी किस्सा के साथ ये प्रसाद का सुंदर ये प्रसाद समय करना आज ये प्रसाद के खेल समाज ये प्रसाद बोले प्रश्न ये प्रसाद वैसे वर्षा ये प्रसाद ये प्रसाद संपूर्ण फल है ये प्रसाद कर्म कर पाए ये प्रसाद से क्षय समावे ऐसा प्रत्यागो पत लागो गुरु प्रसाद नानक मन जागो ये प्रसाद प्रगट संसार उसका को मूल न मनोविसार ये प्रसाद तेरा प्रताप रे मणि उसका को जाप ये प्रसाद तेरे कार्य पूरे किसे जान मन सरा हजूरे ये प्रसाद तू पावे साथ रे मन रे सराज ये प्रसाद सबकी गत होए नानक जाप जवे जस होए आप जवाए जवे सना हो आप गावाए सोहजू गाँव सब कृपा ते होए प्रवास प्रभु दया ते कमल विलास तब सुख प्रसन्न बसे मन सोए तब दया ते मत उत्तम होए सर्व निदान तब तेरी मैं आप लोग किन किन भूलिया जित जित लावो ते लगे हर नाथ नानक इन ते कछु न हाथ सलोक अगम राज पार गन सोए जो जो कहे समुक्ता होए सुन मीता नानक बलवंता सात दिन की है तर्ज कथा अष्टपदी सात प्रसंग सुजल हो सात संग सगली खोत सात प्रसंग के वहाँ सात प्रसंग प्रत्यक्ष ज्ञान सात प्रसंग बुझे पर मेरा सात संग सब हो मेरा हर प्रसंग पाए नाम रतन सार प्रसंग ऊपर जतन हर किमें माँ वरने कौन प्राणी नान सार की सभा पर महेश्वानी हर प्रसंग गोचर मिला हर प्रसंग सुला पर खुला सार प्रसंग आवे बस पंचा सात संग दस पंचा सात संग है सबकी रेन सार प्रसंग लोहर बहन हर प्रसंग में कतुन पावे सात संग सुमन पावे सात प्रसंग माया के तिन सात संग नानक सब प्रसंग सात संग दुश्मन समीर साधु का संग महापुनीत सात संग कृष्ण निगार सात संग में दीरा पैर हर प्रसंग नहीं कमंदा सात संग जन्म परमानंदा सात प्रसंग नहीं होता सात प्रसंग कहे सब आप अपने जन सार बजाई नाम सात तुम बने आई सात प्रसंग में बदभूता है सात प्रसंग से पावे सात संग बस सगे तेल है साधु का संग देता है हर प्रसंग बसे खान ऊंचा साधु का संग मह को ऊंचा हर प्रसंग ये सब सभी सार प्रसंग केवल पार ब्रह्म हर प्रसंग पाए नाम दान नान साधु का कुर्बान हर प्रसंग सब कुल उदारा सात संग साजन ये कम ये सारा साधु का संग सोतन पावा ये संग के सब को बरसावा सात संग कर विराय करे सेवा सार प्रसंग शोभा सुख देवा साधु का संग पाप लाइन सात संग गुण गायन सार प्रसंग सर्व खान गम नानक साहब का संग सफल जन्म हर प्रसंग में ही कृष्ण हर दर्शन कहते हो निहाल हर प्रसंग तुम्हें खतर है सार प्रसंग जल पर है हर प्रसंग यम मेला सार संग लिखे कर मेला जो इच्छा सोई फल पावे सार प्रसंग में बच्चा जावे हर ग्रंथ सार दर्शन नानक साहब ग्रह सार सुन रस है हर प्रसंग सुनो हर ना हो सार संग हर के गुण गाओ सार प्रसंग में मन के विषय सार संग कर्तव्य करे सार प्रसंग लगे तम इच्छा सारी प्रसंग का जल जीठा सार संग का यज्ञाकारी सार संग कही हमारी हर प्रसंग के सार नाम सार कृष्ण संयोग हर की मेहमा भेद न जाना जिसका स्वयं पिता बिठाना हर की मात सुन कर दूर सार की माँ रही पर दूर हर की शोभा का ना ही अंत हर की शोभा शराब में अंत सार की शोभा ऊंचे ऊंची सार की शोभा ऊंचे ऊंची सार की शोभा सार बनी आई नानक सार का भेद न पाई श्लोक मन सच्चा मुख सच्चा सोए अवर न अपेक्षा है कस बिन कोए नानक है लक्षण ब्रह्म ज्ञानी होए ऐश्वरी ब्रह्म ज्ञानी सदा निर्लेप जैसे जल में कमल लेप ब्रह्म ज्ञानी सदा निर्दोष जैसे सूर सर्व को शोख ब्रह्म ज्ञानी का देश समान जैसे राय रंग को लागे तुलपान ब्रह्म ज्ञानी का तीर देख ज्यों श्रद्धा को खुदे को चंदन लेप ब्रह्म ज्ञानी कैसे गुनाऊंगा ਪਾਵਿਤਾ ਸਹਿ ਸੁਭਾਓ ਬ੍ਰਹਮ ਗਿਆਨੀ ਮੈਂ ਤੇਰੇ ਮੇਰਾ ਜਸ ਮੈਨਾਂ ਲਾਗੇ ਗਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਝਾੜੂ ਪਰ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਤ ਸਮਾਨ ਬ੍ਰਹਮ ਗਿਆਨੀ ਤਾਂ ਨਹੀਂ ਮਾਨ ਬ੍ਰਹਮ ਗਿਆਨੀ ਸਭ ਤੇ ਨੀਚਾ ਬ੍ਰਹਮ ਗਿਆਨੀ ਸਿਰਜਣ ਭੈ ਨਾਮ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਰ ਕੀ ਵੀ ਨਾਤੀ ਚੀਨਾ ਬ੍ਰਹਮ ਗਿਆਨੀ ਕੇ ਸਭ ਪਰ ਮੇਰਾ ਬ੍ਰਹਮ ਤੇਰਾ ਜਿਹਾ ਪਿਆ ਬ੍ਰਹਮ ਗਿਆਨੀ ਸਦਾ ਸੰਦਰਸ਼ੀ ਬ੍ਰਹਮ ਗਿਆਨੀ ਕੀ ਵੀ ਸਮਦਰਸ਼ੀ ਬ੍ਰਹਮ ਗਿਆਨੀ ਬੰਨੇ ਤੇ ਮਿੱਤਾ ਬ੍ਰਹਮ ਗਿਆਨੀ ਦਾ ਇੰਗਲ ਦਿੱਤਾ ਬ੍ਰਹਮ ਗਿਆਨੀ ਦਾ ਸਰਨ ਗਿਆਨ ਨਾਨਕ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਤੋਂ ਪਰਾਸ ਬ੍ਰਹਮ ਗਿਆਨੀ ਦਾ ਨਿਸ਼ਨਾਸ ਬ੍ਰਹਮ ਗਿਆਨੀ ਤੋਂ ਜੀਵੀ ਸੁਨਾਹਾ ਬ੍ਰਹਮ ਗਿਆਨੀ ਪਰਪਕਾਰ ਮਹਾ ਬ੍ਰਹਮ ਗਿਆਨੀ ਦਾ ਨਹੀਂ ਧੰਦਾ ਬ੍ਰਹਮ ਗਿਆਨੀ ਧਾਵਤ ਬੰਦਾ ਬ੍ਰਹਮ ਗਿਆਨੀ ਧਾਵਤ ਭਲਾ ਬ੍ਰਹਮ ਗਿਆਨੀ ਸਫਲ ਭਲਾ ਬ੍ਰਹਮ ਗਿਆਨੀ ਸੁਸ਼ਾਰ ਨਾਨਕ ਬ੍ਰਹਮ ਗਿਆਨੀ ਦਾ ਸੇ ਸੰਸਾਰ ਬ੍ਰਹਮ ਗਿਆਨੀ ਕਹਿਤਾ ਰੰਗ ਬ੍ਰਹਮ ਗਿਆਨੀ ਦਾ ਬ੍ਰਹਮ ਗਿਆਨੀ ਦਾ ਨਾਵਧਾਰ ਬ੍ਰਹਮ ਗਿਆਨੀ ਦਾ ਨਾਮ ਪ੍ਰਭਾਵ ਬ੍ਰਹਮ ਗਿਆਨੀ ਨੂੰ ਪਿਆਰ ਬ੍ਰਹਮ ਗਿਆਨੀ ਦਾ ਨਾਮ ਕਰਨਾ ਨਹੀਂ ਬ੍ਰਹਮ ਗਿਆਨੀ ਸੁਖਸਾਰ ਨਿਵਾਸ ਨਾਨਕ ਬ੍ਰਹਮ ਗਿਆਨੀ ਦਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾਵਿਤਾ ਬ੍ਰਹਮ ਗਿਆਨੀ ਸੰਹਿਤਾ ਬ੍ਰਹਮ ਗਿਆਨੀ ਦਾ ਹੋਏ ਚਿੰਤ ਬ੍ਰਹਮ ਗਿਆਨੀ ਦਾ ਲੈ ਬਲਵੰਤ ਬ੍ਰਹਮ ਗਿਆਨੀ ਇਸ ਕਰੇ ਪ੍ਰਭਾਪ ਬ੍ਰਹਮ ਗਿਆਨੀ ਕਬਲ ਪ੍ਰਤਾਪ ਬ੍ਰਹਮ ਗਿਆਨੀ ਦਾ ਦਰਸ਼ਨ ਭਾਗੀ ਪਾਈਐ ਬ੍ਰਹਮ ਗਿਆਨੀ ਕਬਲ ਬਲ ਜਾਈਐ ਬ੍ਰਹਮ ਗਿਆਨੀ ਤੋਂ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਦਾ ਕੌਣ ਜਾਣਿਆ ਭੇਦ ਬ੍ਰਹਮ ਗਿਆਨੀ ਦਾ ਸਰਾ ਦੇਸ਼ ਬ੍ਰਹਮ ਗਿਆਨੀ ਦਾ ਕਥਨ ਗਿਆਖਰ ਬ੍ਰਹਮ ਗਿਆਨੀ ਸਰਕਾ ਠਾਕੁਰ ਬ੍ਰਹਮ ਗਿਆਨੀ ਕਿਵੇਂ ਕੌਣ ਵਖਾਨਾ ਬ੍ਰਹਮ ਗਿਆਨੀ ਕੀ ਦਾ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਸਜੀ ਐਨੀ ਮਰਤਾ ਬ੍ਰਹਮ ਗਿਆਨੀ ਵਿਵਜ ਵਜੀ ਕਾ ਦਾਤਾ ਬ੍ਰਹਮ ਗਿਆਨੀ ਸਵਰਨ ਪ੍ਰਸਿਧਾਤਾ ਬ੍ਰਹਮ ਗਿਆਨੀ ਨਾਸ ਕਾ ਨਾਸ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਲੀ ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨੀ ਸਲੋਕ ਉਰਧਾਰੈ ਜੰਤਰ ਨਾਮ ਸਰਵ ਮੈਂ ਪੇਖਿਆ ਭਗਵਾਨ ਨਿਉਹ ਨਿਉ ਠਾਕੁਰ ਨਮਸਕਾਰ ਹੈ ਨਾਨਕੋ ਪਰਸ ਸਗਲ ਨਿਸਾਰ ਹੈ ਸਪਰੀ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਫਿਰ ਨਿਰੰਜਨ ਦਰਸ ਪਰਤਰੈ ਰੂਪਨਾ ਪੇਖਿਆ ਨਿਤ ਸਾਰ ਕੀ ਚਾਹ ਸੰਸੰਗ ਹੇਤ ਕਰਨ ਨ ਸੁਣੀ ਕਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਦਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਚਰੈ ਇੰਦਰੀ ਇਸ ਪੰਜੋਗ ਤੇ ਰਹਿਤ ਨਾਨਕ ਕੋਟ ਮਰੇ ਕੋ ਐਸਾ ਪਰਸ ਵੈਸ਼ਨੋ ਸੋ ਜਿਸ ਉੱਪਰ ਸੁਪਰ ਸੰਨ ਜਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਏ ਨੇ ਧਰਮ ਜਿਸ ਵੈਸ਼ਨੋ ਦਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਰ ਕਿਰਪਾਲ ਆਪ ਦਰਿਆਵਰੇ ਨਾਮ ਜਪਾਵੈ ਨਾਨਕੋ ਵੈਸ਼ਨੋ ਕਰਮ ਗਤ ਪਾਵੈ ਗੋਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟਾ ਸੰਗ ਮਨ ਤੇ ਵਿਸ਼ੇ ਸਗਲਾ ਭਰਮ ਕਰ ਤੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਖੋਵੈ ਤਿਸ ਭਗਵਤੀ ਜੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਰਪ੍ਰੀਤ ਮਨ ਤਨ ਕਰਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡੇ ਦੇ ਮਨ ਪ੍ਰਬੋਧੈ ਰਾਮ ਨਾਮ ਅਤਮ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਉਦੇਸ਼ ਚਲ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪੁਰਾਣ ਸਿਮਰਨ ਸੁਖਮ ਜਾਣੇ ਸੂਰ ਕਿਉਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਕਿਉਂ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਇਸ ਕੀ ਅਰਥ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਤਾਰੈ ਬਸ ਪ੍ਰੇਤ ਮੁਗਲ ਪਾਤਸ਼ਾਹ ਕੋ ਉਤਾਰੈ ਸਰਬ ਰੋਕਾ ਔਖਰ ਨਾਮ ਕਲਿਆਣ ਰੂਪ ਮੰਗਲ ਗੁਰੂ ਰਾਮ ਕਾਹੂ ਜੁਗਤ ਕਹਿ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਧਰਮ ਜਿਸ ਕੈ ਮਨ ਭਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਗਰੀ ਆਇਆ ਦਾਸ ਉਠਲ ਤਨ ਭਾਏ ਤਿਨ ਪਾਇਆ ਸਦਾ ਨਿਗਰ ਨਹੀਂ ਤਕ ਹਰ ਜਾਨ ਸੋ ਦਾਸ ਪ੍ਰਗਾ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕੋ ਸਭ ਸੋ ਕੀ ਪਰੈ
0: ਸਗਲ ਸੰਗਾ ਤਮ ਉਦਾਸ
1: ਐਸੀ ਜੁਗਤ ਨਾਨਕ ਰਾਮ ਦਾਸ
0: ਕਰਤੀ ਆਗਿਆ ਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰ ਤੈਸਾ ਸੋ
1: ਸਦਾ ਆਨੰਦ ਤੈ ਨਹੀਂ ਵਿਯੋਗ
0: ਤੈਸਾ ਸਰਨ ਤੈਸੀ ਉਤਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਗਾਨ
0: ਜੋ ਅਰਤਾ ਏ ਸਾਈ ਜੁਗਤ
1: ਨਾਨਕ ਕੋ ਪੁਰਖ ਕਹੀਏ ਜੀਵਨ ਮੁਕਤ
0: ਕਾਲ ਕਰ ਰਣ ਕੇ ਸਗਲੇ ਠਾਓ,
1: ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਮ,
0: ਆਪੇ ਕਮ ਕਰਾਵਨ ਜੋਗ
1: ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ।

0: ਕਈ ਕੋਟ ਹੋਏ ਪੁਜਾਰੀ,
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਭਏ ਤੀਰਥਵਾਸੀ,
1: ਕਈ ਕੋਟ ਮਨ ਪ੍ਰਮੇ ਉਦਾਸੀ,
0: ਕਈ ਕੋਟ ਵੇਦ ਕੇਸਰਤੇ,
1: ਕਈ ਕੋਟ ਤਪੀਸਰ ਹੋਤੇ,
0: ਕਈ ਕੋਟ ਆਤਮ ਧਿਆਨ ਧਾਰੇ,
1: ਕਈ ਕੋਟ ਕਬ ਕਾਬ ਵਿਚਾਰੇ,
0: ਕਈ ਕੋਟ ਨਵਤਨ ਨਾਮ ਧਿਆਵੇ,
1: ਨਾਨਕ ਤੇ ਕੰਤ ਨ ਪਾਵੇ,
0: ਕਈ ਕੋਟ ਭਏ ਭਵਾਨੀ,
1: ਕਈ ਕੋਟ ਅੰਤ ਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਪੇ ਗਾਤਮ ਨਿਕੋਰ,
0: ਕਈ ਕੋਟ ਪਰ ਧਰਮ ਪਹਿਰੇ,
1: ਕਈ ਕੋਟ ਪਰ ਦੁੱਖ ਨਾ ਕਰੇ,
0: ਕਈ ਕੋਟ ਮਾਇਆ ਸਰਮਾਹੇ,
1: ਕਈ ਕੋਟ ਪਰ ਦੇਸ਼ ਪਰਮਾਏ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
0: ਕਈ ਕੋਟ ਸਿੱਧਤੀ ਜੋਗੀ,
1: ਕਈ ਕੋਟ ਰਾਧੇ ਰਸ ਭੋਗੀ,
0: ਕਈ ਕੋਟ ਪੰਖੀ ਸਰਬ ਪਾਏ,
1: ਕਈ ਕੋਟ ਪਾਥਰ ਬਿਰਖ ਨਿਪਜਾਏ,
0: ਕਈ ਕੋਟ ਪਵਨ ਪਾਣੀ ਵੈਸਨ,
1: ਕਈ ਕੋਟ ਦੇਸ ਭੂ ਮੰਡਲ,
0: ਕਈ ਕੋਟ ਸੱਚੇ ਸੂਰ ਨਖੱਤਰ,
1: ਕਈ ਕੋਟ ਦੇਵ ਦਾਨ ਅਵਿੰਦਰ ਸਿਰ ਸ਼ਤਰ,
0: ਸੋਧਰੀ ਆਪਣੇ ਸੂਰ ਧਾਰ,
1: ਨਾਨਕ ਜਿਸ ਦਿਸ ਭਾਵੈ ਤਿਸ ਦਿਸ ਨਿਸਤਾਰ,
0: ਕਈ ਕੋਟ ਰਾਜੇ ਸਤਾਮ ਸਾਤਰ,
1: ਕਈ ਕੋਟ ਵੇਦ ਪ੍ਰਾਣ ਸਿਮਰਤ ਔਰ ਸਾਸਤ,
0: ਕਈ ਕੋਟ ਕੀ ਰਤਨ ਸਮੁੰਦਰ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
0: ਕਈ ਕੋਟ ਲਖਨ ਕਿਨਰ ਸਾਜ,
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ,
0: ਲੇਰਾ ਸਭ ਤੇ ਦੂਰ,
1: ਨਾਨਕ ਆਪ ਲਿਪਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮੇ ਜੀਵੇ ਮਰੇ,
1: ਕਈ ਕੋਟ ਬਹੁ ਜੋਨੀ ਫਿਰੇ,
0: ਕਈ ਕੋਟ ਬੈਠੇ ਸਿਖਾ,
1: ਕਈ ਕੋਟ ਕਾਲੇ ਥਕ ਪਾਏ,
0: ਕਈ ਕੋਟ ਕੀਏ ਧਨਵੰਤ,
1: ਕਈ ਕੋਟ ਮਾਇਆ ਮੈਂ ਚਿੰਤ,
0: ਜੈ ਜੈ ਭਾਣਾ ਤੈ ਤੈ ਰਾਖੇ,
1: ਨਾਨਕ ਸਭ ਕਿਸ ਪ੍ਰਭ ਕੇ ਹਾਥੇ,
0: ਕਈ ਕੋਟ ਭਏ ਵੈਰਾਗੀ,
1: ਰਾਮ ਨਾਮ ਸੰਤਿਨ ਲਿਵਲਾਗੀ,
0: ਕਈ ਕੋਟ ਪ੍ਰਭ ਕੋ ਖੋਜਨ ਤੇ,
1: ਆਤਮ ਮੈਂ ਬਾਹਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਕਾ ਪਿਆਸ,
1: ਤਿਨ ਕੋ ਮਿਲਿਓ ਪ੍ਰਭ ਅਵਿਨਾਸ,
0: ਕਈ ਕੋਟ ਮੰਗੈ ਸਤ ਸੰਗ,
1: ਬਾਹਰ ਬ੍ਰਹਮ ਤਿਨ ਲਾਗਾ ਰੰਗ,
0: ਦਿਲ ਕੋ ਹੋਏ ਆਪ ਸਭ ਪ੍ਰਸੰਨ,
1: ਨਾਨਕ ਤੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ਼ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ

0: ਰੱਖਿਆ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਭਾਵੇਂ ਮਾਨਕ ਪਾਵੇ,
1: ਪ੍ਰਭਾਵੇ ਤਾਂ ਪਾਥਰ ਤਰਾਵੇ,
0: ਭਾਵੇਂ ਮੇਰੀ ਸਾਸ ਰੱਖੇ,
1: ਪ੍ਰਭਾਵੇ ਤਾਂ ਹਰ ਗੁਣ ਪਾਖੇ,
0: ਭਾਵੇਂ ਤਾਂ ਕਬੀਰ ਜਾਵੇ,
1: ਆਪ ਕਰੇ ਆਪਨ ਵਿਚਾਰੇ,
0: ਜਹਾਂ ਸ੍ਰੀ ਅਕਾਲ ਸਵਾਮੀ,
1: ਖੇਲੇ ਬਿਕਸੇ ਅੰਤਰ ਜਾਮੀ,
0: ਜੋ ਭਾਵੇ ਸੋ ਕਾਰ ਕਰਾਵੇ,
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ,
0: ਮਾਨਕ ਸੇ ਕਿਆ ਹੋਇਆ ਵੇ,
1: ਜੋਤਿਸ ਭਾਵੇ ਸੋਈ ਕਰਾਵੇ,
0: ਇਸਕੇ ਹਾਥ ਹੋਏ ਤਾਂ ਸਭ ਕੁਛ ਲੈ,
1: ਜੋਤਿਸ ਭਾਵੇ ਸੋਈ ਕਰੇ,
0: ਅਨਜਾਨ ਤਾਂ ਵਿਖਿਆ ਮੇਰੇ ਤੇ,
1: ਇਹ ਜਾਨ ਤਾਂ ਆਪਣ ਆਪ ਬਤੇ,
0: ਭਰਵੇਂ ਭੁਲਾ ਜਾ ਜਿਸ ਆਵੇ,
1: ਨਿਮਖ ਮਾਏ ਚਾਰ ਪੁੰਟ ਫਿਰ ਆਵੇ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਧਨ ਨਾਮ ਮਿਲੇ,
0: ਕਿਨ ਮੈਂ ਨੀ ਸੀਟ ਕੋ ਰਾਜ,
1: ਪਾਰ ਬ੍ਰਹਮ ਗਰੀਬ ਨਿਵਾਜ,
0: ਜਦ ਕਾ ਰਿਸ਼ ਕਛੂ ਨਾ ਆਵੇ,
1: ਜਿਸ ਤਤਕਾਲ ਦੈ ਦਿਸ ਪ੍ਰਗਟਾਵੇ,
0: ਜਦ ਕੋ ਆਪਣੀ ਕਰੇ ਬਖਸ਼ੀਸ਼,
1: ਆਕਾ ਲੇਖਾ ਨਾ ਗਣੇ ਜਗਦੀਸ਼,
0: ਜੀਓ ਪਿੰਡ ਸਭ ਸਿਸਤੀ ਰਾਸ,
1: ਘਟ ਘਟ ਪੂਰਮ ਬ੍ਰਹਮ ਪ੍ਰਗਾਸ,
0: ਆਪਣੀ ਬਣਤਾ ਬਣਾਈ,
1: ਨਾਨਕ ਜੀਵੇ ਦੇਖ ਬਡਾਈ,
0: ਇਸ ਕਾ ਬਲ ਨਾਈ ਸਾਥ,
1: ਕਰਨ ਕਰਾਮਨ ਸਰਬ ਕੋ ਨਾਥ,
0: ਅਜਿਆ ਤਾਰੀ ਬਪਰਾ ਜੀਓ,
1: ਜੋ ਤਿਸ ਭਾਵੇ ਸੋਈ

0: ਅਭੁ ਸਰਬ ਕੀ ਹੋ ਤਰਵਾਲ ਅਭੁ ਭਿਖਾਰੀ ਨੀਚ ਕਾ ਸਾਧਾ ਅਭੁ ਭਲਾ ਭਲਾ ਕਹਾਵੈ ਗੁਰ ਪ੍ਰਸਾਦ ਨਾਨਕ ਸਚ ਕਹੈ ਅਭੁ ਮੋਨ ਧਾਰੀ ਲਾਵੇ ਧਿਆਨ ਅਭੁ ਸਿੱਧ ਸਾਧਕ ਮੁਖ ਗਿਆਨ ਅਨਕ ਜੋਨ ਭਰਮੇ ਭਰਮੀਆਂ
1: ਨਾਨਾ ਰੂਪ ਜੋ ਸਵਾਮੀ ਦਿਖਾਵੈ
0: ਜੋ ਪ੍ਰਭਾਵੈ ਤਿਵੇ ਨਚਾਵੈ
1: ਸੋਈ ਹੋਏ
0: ਨਾਨਕ ਦੂਜਾ ਅਭਰ ਨ ਕੋਏ
1: ਸਾਧ ਸੰਗਤ ਤੇ ਪਾਵੈ
0: ਉਸ ਸਥਾਨ ਤੇ ਬਹਰ ਨਾ ਆਵੈ
1: ਅੰਤਰ ਹੋਏ ਗਿਆਨ ਪ੍ਰਕਾਸ਼
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਤੇ ਤਰੰਗ
0: ਸਦਾ ਵਸੇ ਪਾਰ ਬ੍ਰਹਮ ਕੈ ਸੰਗ
1: ਜੋ ਜਲ ਮੈਂ ਜਲਾਏ ਖਟਾਨਾ
0: ਤਿਉ ਜੋਤੀ ਸੰਗ ਜੋਤ ਸਮਾਨਾ

0: ਸਰਵ ਜੀਆਂ ਆਪੇ ਪ੍ਰਤਿਪਾਲ
1: ਚਿੰਤਾ ਜਿਸ ਮਨ
0: ਤੇ ਵਿਰਥਾ ਕੋਈ ਨਾ ਹੈ
1: ਮਨ ਮੇਰੇ ਸਦਾ ਜਾਪ
0: ਅਵਿਨਾਸੀ ਪ੍ਰਭ ਆਪੇ ਆਪ ਸੌ ਪ੍ਰਾਣੀ ਲੋਚੇ ਕੋਏ ਗਤ ਨਾਨਕ ਜਪੇ ਖਰ ਨਾਮ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਜਾ ਸਭ ਕਿਸ ਕਿਸ ਕਾ ਦੀਆ ਦਰਬ ਹੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਇਸ ਦੀਨ ਹਾਰ ਜਾਣੇ ਗਾ ਵਾਰ ਨਾਨਕ ਸੋ ਜਨ ਸਦਾ ਅਰੋਗ ਜਿਉ ਗੁਰ ਕਾ ਸ਼ਬਦ ਮੰਨੇ ਅਸਥਮਨ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਨਾਨਕ ਕੀ ਹਰ ਲੋਚਾ ਪੂਰ ਪੁਰਬ ਲਿਖੇ ਕਾਲ ਲਿਖਿਆ ਪਾਈਏ ਅਬਰ ਤਿਆਗ ਤੂੰ ਕਿਸੇ ਚਤਾਰ ਭੂਲਾ ਕਾਹੇ ਫਿਰੇ ਅਜਾਨ ਲਾਟ ਰਿਹੋ ਰਸ ਲੋਭੀ ਪਤੰਗ

ਹਰ ਦਰਗਾ ਸੋਏ ਨਾਨਕ ਤਾਕੇ ਸਦ ਬਲਿਹਾਰੈ ਹਰ ਪ੍ਰਸਾਦ ਕੋ ਆਪਣਾ ਜੀਉ ਸਾਧ ਉਪਰ ਜਾਈਏ ਕੁਰਬਾਨ ਸਾਧ ਸੰਗ ਹਰ ਕੀਰਤਨ ਗਾਈਏ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਸਰਬ ਸੁਖ ਨਾਨਕ ਤੇ ਪਾਇਆ ਭੁੱਖੇ ਕੋ ਦੇਵਤੈ ਆਧਾਰ ਪੁਰਬ ਲਿਖੇ ਕਾ ਲਹਿਣਾ।

0: ਆਵੇ ਹਰ ਪ੍ਰਵਚੀਤ ਜਾ ਕੇ ਹਿਰਦੇ ਇੱਕੋ ਹੋਏ ਸਤ ਹਿਰਦੇ ਸਤਮੁ ਕਹਿਤ ਸਚ ਵਰਤੇ ਸਚ ਅਪਸਾਰ ਨਾਨਕ ਸੋ ਜਨ ਸਚ ਸਮਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਬਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ
0: ਮਨ ਕੀ ਤੂੰ ਪ੍ਰੀਤ ਤਿਆਗ ਸਰਵ ਨਿਰੰਤਰ ਏਕੋ ਸੋਏ ਗੈਰ ਗੰਭੀਰ ਗਹੀਰ ਸੁਜਾਨਾ
1: ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ ਨਾਨਕ ਕੇ ਮਨੇ ਹੋਨ ਰਾਉ ਜੋ ਕਰ ਪਾਇਆ ਸੋਈ ਹੋਗ ਇਸਕਾ ਮੰਤਰ ਨਾ ਜਾਣੇ ਹੋਰ ਸਰਬ ਥੋਕ ਸੁਣੀਏ ਕਰਤਾ ਕੈ ਤਪ ਮੈਂ ਪੀਸਰ ਗ੍ਰਸਤ ਮੈਂ ਭੋਗੀ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਸਗਲ ਦੇਵ ਹਾਰੇ ਅਬਗਾਹੇ ਸਗਲ ਪਰੋਈ ਆਪਣੇ ਸੂਤ।

0: ਸਭ ਠਾਏ ਆਪਣੀ ਕੀਮਤ ਆਪੇ ਪਾਈ ਜਪ ਜਪ ਜੀਵੇ ਨਾਨਕ ਹਰ ਨਾਮ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸੁਨ ਗਿਆਨ ਧਿਆਨ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਪੁਰਖ ਸਤ ਕੇਵਲ ਪ੍ਰਧਾਨ ਸਤ ਪੁਰਖ ਸਭ ਮਾਹੇ ਸਮਾਣੀ ਮੂਲ ਸਤ ਸਤ ਉਤਪਤ ਜਿਸੇ ਬੁਝਾਏ ਤਿਸੇ ਸਭ ਭਲੀ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਤੇ ਜਨ ਜਾ ਕੇ ਹਿਰਦੇ
1: ਪ੍ਰਵੇਸ਼
0: ਨਾਮ ਜਪਤਾ ਕੀ ਗਤ ਹੋਏ
1: ਸਤ ਕੀ
0: ਆਪੇ ਜਾਣੇ ਆਪਣੀ ਮਿਤ ਗਤ ਅਵਰ ਨਾ ਭੂਤ ਕਰਤ ਵਿਚਾਰ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਜਿਨ ਬੂਝਿਆ ਤਿਸ ਆਇਆ ਸਵਾਦ ਗੁਰ ਕੇ ਬਚਨ ਪਦਾਰਥ ਲਹੇ ਜਾ ਕੇ ਸੰਗ ਧਰੇ ਸੰਸਾਰ ਜਨ ਕੇ ਸੰਗ ਏਕ ਲਿਵ ਲਾਗੀ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੋ ਬਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ
1: ਚਰਨ ਸਤ ਸਤ ਸੰਹਾਰ
0: ਪੂਜਾ ਸਤ ਸਤ ਸੇਵਦਾਰ
1: ਸਤ ਸਤ ਕੀਰਤਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਸਤ ਸਤ ਸਰਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸਤ ਸਤ ਅਵਤਾਰ
0: ਸੁਰਤ ਸਤ ਸਤ ਜਸ ਸੁਨਤਾ ਨਾਨਕ ਸਤ ਸਤ ਪ੍ਰਭ ਸੋਏ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਤਾਕੋ ਭਿੰਨ ਨਾ ਕਹਿਣਾ ਜਾਈ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੀ ਰਾਖੇ ਨਿਰੰਕਾਰ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਸੇਵਕ ਕੋ ਨਾਮ ਜਪਾਈ ਕਾ ਕੀ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਭਸਮ ਕਰੇ ਲਸਕਰ ਕੋਟ ਲਾਖੇ ਕਾਕੋ ਰਾਖ ਦੇ ਕਰ ਹਾਥ ਕਿਸਕੇ ਕਰਤਵ ਬਿਰਥੇ ਜਾਤ ਸਰਬ ਜੀਆਂ ਕਰ ਰਾਖਾ ਸੋਏ
1: ਸੋਚ ਕਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਬਿਨਾਣੀ ਕੀ ਅੰਮ੍ਰਿਤ ਉਹ ਮਨ ਤੰਤਰ ਪੀਏ ਕਿਸਕੇ ਸਬਰ ਨਾਹੀਂ ਦ੍ਰਿਸ਼ਟਾਇਆ
1: ਧੰਨ ਨਾਮੋ ਰੂਪ ਰੰਗ
0: ਨਾਮੋ ਸੁਖ ਹਰ ਨਾਮ ਕਾ ਸੰਗ
1: ਰਾਖੇ ਜਨਤੇ

0: ਦ੍ਰਿੜ ਕਰ ਗਹੋ ਨਾਮ ਹਰ ਬਥ
1: ਧਨ ਸੰਚੋ ਹੋਵੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਆਸ ਰੱਖੋ ਮਨ ਮਾਹ
0: ਸਰਬ ਰੋਗ ਨਾਨਕ ਮਿਟ ਜਾਹੇ
1: ਧਨ ਕੋ ਚਾਰ ਕੁੰਟਾਵੇ
0: ਸੋ ਧਨ ਹਰ ਸੇਵਾ ਤੇ ਪਾਵੇ
1: ਸੋ
0: ਸੁਖ ਸਾਧੂ ਸੰਗ ਪ੍ਰੀਤ
1: ਕਰਨੀ
0: ਸਾ ਸੋਭਾ ਪਦ ਹਰ ਕੀ ਸਰਨੀ
1: ਪਾਵੀ ਰੋਗ ਨਾ ਜਾਏ
0: ਰੋਗ ਮਿਟੇ ਹਰ ਅਬ ਖਦਲਾਏ ਜਪ ਨਾਨਕ ਦਰਗਹਿ ਪਰਵਾਨ
1: ਬੋਧੋ ਹਰ ਕਹਿ ਨਾਏ
0: ਦੈ ਦਿਸਤਾ ਵਿਤਿਆ ਬੈਠਾਏ
1: ਜਾ
0: ਕੇ ਹਿਰਦੇ ਬਸੇ ਹਰ ਸੋਏ ਸਿਮਰ ਸਿਮਰ ਸਦਾ ਸੁਖ ਪਾਓ ਭਗਤ ਭਾਏ ਆਤਮ ਪ੍ਰਗਾਸ
1: ਕਹੋ
0: ਨਾਨਕ ਕਾਟੀ ਤਮ ਫਾਸੀ
1: ਕਹੇ ਸਤ

ਪਵਨ ਛੁਟਕਾਰ ਝੂਠਾ ਡੰਫ ਝੂਠ ਪਸਾਰੀ ਨਾਮ ਵਿਸਾਰ ਨਾਨਕ ਪਛਤਾਨਾ ਭਗਤ ਬਿਨਾ ਬਹੁ ਡੂਬੇ ਸਿਆਣੇ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨਮ ਕੇ ਕਿਲ ਵਿਖ ਜਾਹੇ ਸੁਨਤ ਕਹਿਤ ਰਹਿਤ ਗਤ ਪਾਵੋ ਸਹਿਜ ਭਾਏ ਨਾਨ ਗੁਣ ਗਾਓ ਬਿਨਸਾਏ ਹੋਮੇ ਬਿਖ ਫੈਲ ਸਾਸ ਗ੍ਰਾਹ ਸਰ ਨਾਮ ਸੰਭਾਲ ਸਾਸ ਸੰਗ ਪਾਵੇ ਸਚ ਤਨਾ ਇਹਾਂ ਸੁਖ ਦਰਗਾਹ ਜੈਕਾਰ ਓ ਨਾਨਕ ਜਾ।

0: ਕੇ ਗੁਰ ਗਾਵੋ
1: ਸਾਸ ਸਾਸ ਪ੍ਰਭ ਤੁਮੇ
0: ਧਿਆਵੋ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਆਧਾਰ
1: ਨਾਨਕ ਮੰਗੇ ਨਾਮ ਪ੍ਰਭ ਸਾਰ
0: ਹਰ
1: ਰਸ ਪਾਵੇ ਬਿਰਲਾ ਕੋਏ
0: ਚਾਖਿਆ ਸਿਰਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ

0: ਸੋ ਕਿਉਂ ਬਿਸਰੇ ਜੇ ਕੀਆ ਜਾਣੇ
1: ਸੋ
0: ਕਿਉਂ ਬਿਸਰੇ ਜੇ ਜੀਵਨ ਜੀਆ
1: ਸੋ ਕਿਉਂ ਬਿਸਰੇ ਜਗਨ ਮੈਂ ਰੱਖੇ
0: ਗੁਰ ਪ੍ਰਸਾਦ ਕੋ ਬਿਰਲਾ ਲਖੇ
1: ਸੋ ਕਿਉਂ ਬਿਸਰੇ ਜੇ ਬਿਸਰੇ ਕਾਢੇ
0: ਜਨਮ ਜਨਮ ਕਾ ਟੂਟਾ ਗੰਢੇ।

0: ਨਾਮ ਜਪਾਵੋ
1: ਭਾਏ ਕਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਸਾਰ
1: ਸਰਬ ਦੁਖ ਕਾ ਵਚਨਾਸ
0: ਭਾਏ ਬਿਸਰਾਮ ਸਰਬ ਕਲਿਆਣ

0: ਭਗਤ ਭਾਈ ਲਾਵੇ ਮਨ ਹੀਤ
1: ਗੁਨਿਆਰ ਨੀਚ ਜਾਨ
0: ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਏਕ ਨਿਮਖ ਹਰ ਕੇ ਗੁਣ ਗਾਏ
1: ਰਾਜ ਭੋ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਕਰਨੀ ਸਭਾ।

0: ਭੇਸ ਮਾਇਆ,
1: ਉਹਾ ਕਿਸੇ ਵਿਆਪਤ ਮਾਇਆ,
0: ਆਪਸ ਤੋਂ ਆਪਿਆ ਦੇਸ ਹੈ,
1: ਤੇ ਹੁਣ ਕਾ ਨਾਹੀ ਪਰਵੇਸ
0: ਹੈ, ਕਹਿ ਕੇ ਕੋਹੰਤਾ
1: ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ,
0: ਆਪਣ ਆਪ ਆਪ ਧਾਰ
1: ਤੈ ਕੌਣ ਕਥੇ ਕੌਣ ਸੁਣੇ ਹਰ,
0: ਅਨੇਕ
1: ਪ੍ਰਕਾਰ ਕੀ ਉਹ ਬਖਿਆਨ
0: ਖੇਲ ਆਪ ਕਰ ਦੇਖਿਆ,
1: ਖੇਲ ਸੰਕੋਚੇ ਤੋ ਨਾਨਕ
0: ਏਕੈ,
1: ਪਸਰੇ ਪਸਾਰ ਸੰਤ ਪ੍ਰਤਾਪ, ਉਨਕੀ ਸੋਭਾ ਉਨਹੂ ਬਣੀ,
0: ਸਲੋਕ
1: ਜੀ

0: ਸ੍ਰਿਸ਼ਟ ਪਾਏ
1: ਆਪਣੇ ਭਾਣੇ ਲਏ ਸਮਾਏ
0: ਫਿਰ ਨਹੀਂ ਕਿਛ ਹੋਏ
1: ਆਪਣ ਸੂ ਸਭ ਜਗਤ ਪਰੋਏ
0: ਜਾਕੋ ਪ੍ਰਭ ਜੀ ਆਪ ਬੁਝਾਏ
1: ਸਤ ਨਾਮ ਸੋਈ ਧਨ ਪਾਏ
0: ਸੰਦਰਸ਼ੀ ਕਰਤਾ ਵੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਦਿੱਤਾ
0: ਜੰਤਰ ਸਭ ਤਾਂ ਕੇ ਹਾਸ
1: ਦੀਨ ਦਿਆਲ ਨਾਥ ਕੋ ਨਾਥ
0: ਰੱਖੈ ਤਿਸ ਕੋਈ ਨਾ ਮਾਰੈ
1: ਸੋ ਮੁਆ ਜਿਸ ਮਨੋ ਵਿਸਾਰੇ
0: ਸਜਵਰ ਕਾਂ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਜਾ ਕੇ ਸਵਾਸ
1: ਅੰਤਰ ਬਾਹਰ ਜਾਨੋ ਸਾਥ
0: ਦਾਨ ਬੇਅੰਤ ਪਾਰ
1: ਨਾਨਕ

0: ਜੋ ਜੋਰ ਤਿਉ ਸੋ ਤਿਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨੇ
0: ਕਰਨ ਹਾਰ ਨਾਨਕ ਇਕ ਜਾਣਿਆ
1: ਲਾਗਾ ਹਰ ਇਕ ਨਾਏ
0: ਇਸ ਕੀ ਆਸ ਨਾ ਬਿਰਥੀ ਗਾਏ
1: ਸੇਵਕ ਕੋ ਸੇਵਾ ਬਣਿਆ

0: ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ
0: ਕਰੋ ਵਿਚਾਰ
1: ਦੁਰਲਭ ਦੇਕਾ ਕਰੋ ਉਧਾਰ
0: ਹਰ ਕੇ ਗੁਣ ਗਾਓ
1: ਪ੍ਰਾਣ ਤਰਨ ਕਹਿ ਹੇ ਸੁਆਓ ਮਿਟੇ ਅਗਿਆਨ ਬਿਨਸੇ ਅੰਧੇਰਾ ਮਨ ਇੱਛੇ ਨਾਨਕ ਫਲ ਪਾਵੋ
0: ਲਿਓ ਸਵਾਰ
1: ਰਾਮ ਨਾਮ ਅੰਤਰ ਉਰਤਾਰ
0: ਪੂਰੀ ਦਿਖਿਆ
1: ਜਿਸ ਮਨ ਬਸੇ ਤੀ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ
0: ਸੱਚ ਵਪਾਰ ਕਰੋ ਵਪਾਰੀ
1: ਦਰਗਾਹ ਨੀ ਵੇਖੇ ਤੁਮਾਰੀ
0: ਰੱਖੋ ਮਨ ਮਾਹੇ
1: ਨਾਨਕ ਬਹੁਰ ਨਾ ਆਵੇ ਜਾਏ
0: ਕਿਸ ਤੇ ਦੂਰ ਕਹਾਂ ਕੋ ਜਾਏ
1: ਉਪਰੇ ਰਾਖਨ ਹਾਰ ਤਿਆਏ
0: ਭਉ ਜਪੈ ਸਗਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
0: ਪ੍ਰਭ ਰਾਖੈ ਤਿਸ ਨਾਹੀ ਦੂਖ
1: ਨਾਮ

0: ਨਾਨਕ ਮਨ ਪ੍ਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭੀ
0: ਨਾਮ ਪ੍ਰਭੂ ਕਾ ਲਾਗਾ ਮੀਠਾ
1: ਸਮਗਰੀ ਇਕ ਅਸਤਕ ਮਾਹੇ
0: ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨਾਮ ਨਿਦਮ ਪ੍ਰਭ ਕਾ ਨਾਮ
0: ਤੇਹੀ ਮੈਂ ਇਸ ਕਾ ਬਿਸਰਾਮ ਕਹਿ ਨਾ ਜਾਈ ਤਰਦ ਬਿਸਮਾਦ
1: ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਜਨ ਸੋਝੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ ਸਰਬ ਲੋਕ ਪੂਰਨ ਪ੍ਰਤਪਾਲ ਜੈਸੀ ਆ ਗਿਆ ਤੈਸਾ ਕਰਮ
1: ਪਾਣੀ ਬਸੰਤਰ ਮਾਹੇ
0: ਚਾਰ ਕੁੰਟ ਤੈ ਦਿਸੇ ਸਮਾਹੇ
1: ਭਿੰਨ ਕੋਠਾਓ
0: ਗੁਰ ਪ੍ਰਸਾਦ ਨਾ

0: ਹੈ ਵਾਰ ਕੀ ਓਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਇਸ ਪ੍ਰਭ ਤੇ ਸਗਲੀ ਉਤਪਤ
0: ਭਾਵੇ ਤਾਂ ਕਰੇ ਵਿਸਾਰ
1: ਜਿਸ ਭਾਵੇ ਤਾ ਏਕ ਅੰਕਾਰ
0: ਜਾਏ
1: ਜਿਸ ਭਾਵੇ ਤਿਸ ਲੈ ਮਿਲਾਏ
0: ਨਿਗੜ ਕੌਣ ਕਹੀਆ ਦੂਰ
1: ਆਪੇ ਆਪ ਆਪ ਭਰਪੂਰ ਨਾਨਕ ਤਿਸ ਦਾ ਨਿਆਪ ਬੁਧਾਏ
0: ਭੂਤ ਆਵਤਾਰਾ
1: ਸਰਬ ਨੈਣ ਭੇਖਨਹਾਰਾ ਆਪਣ ਦਸ ਆਪ ਹੀ ਸੁਣਾ
0: ਆਵਣ ਜਾਣ ਖੇਲ ਬਣਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਹੈ
1: ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਵੇ ਅੱਗੇ ਜਾਏ
1: ਨਾਨਕ ਜਾ ਭਾਵੇ ਤਾਂ ਲੈ ਸਮਾਏ
0: ਇਸੇ ਹੋਏ ਸੁਨਾਹੀ ਬੁਰਾ
1: ਔਰੇ ਕਹੋ ਕਿਨੇ ਕਛ ਕਰਾ
0: ਆਪ ਭਲਾ ਕਰਤੂਤ ਅਗਨੀਕੀ
1: ਆਪੇ ਜਾਣੇ ਆਪਣੇ ਦੀ ਕੀ ਓਤ ਪੋਤ ਆਪਣ ਸੰਗ ਰਾਜ
0: ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਧੀ ਪਾਏ
0: ਇਸਕਾ ਕੀਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੈ ਕਿਸ ਰਾਜ ਸੁਖ ਹੋਏ
1: ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦੇ ਭਗਵੰਤ
0: ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਆਵਣ ਤਾਂ ਇਹ ਸੁਆਉ
1: ਜਨ ਕੇ ਸੰਗ ਚਿਤ ਆਵੇ ਨਾਉ
0: ਕਰੇ ਸੰਸਾਰ
1: ਨਾਨਕ ਤਿਸ ਜਨ ਕੋ

0: ਪਾਰ ਬ੍ਰਹਮ ਨਿਕਟ ਕਰ ਪੇਖ
1: ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੇ ਤਿੰਦ
1: ਤਿਆਗੋ ਤਰੰਗ
0: ਸੰਤ ਜਨਾ ਕੀ ਤੂਰ ਮਨ ਮੰਗ
1: ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰੋ
1: ਹਰ ਧਨ ਕੇ ਭਰ ਲਿਓ ਭੰਡਾਰ
0: ਨਾਨਕ